ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ।

ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਰ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੰਕੀ ਦੇ ਸ਼ਬਦ ਕੀਰਤਨੇ ਉਪਰੰਤ ਸੋ ਦਰ ਰਹਿ ਰਾਵ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਰਜਕ ਮਾਫ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਲਾਉਣਾ ਤਿਰਫਲ ਪੇਟਾਂ ਮਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੇ ਤਪਾ ਬਖਸ਼ਣਾ ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜੀ ਪਾਵਨ ਮੁੱਖ ਵਾਦ ਦੀ ਬਖਸ਼ਿਸ਼ ਕਰੋ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ।

ਤੇਰੇ ਪਾਣੀ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਵਿਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰਕੇ ਪਾਵਨ ਬਾਣੀ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਸਮੇਂ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਪੰਜਾਬੀ ਸਕੂਲ ਦੀਆਂ ਕਲਾਸਾਂ ਜੋ ਕਿ 21 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ ਨੇ, ਉਸ ਵਿੱਚ ਬੱਚਿਆਂ ਨੂੰ ਰਜਿਸਟਰ ਕਰਾਓ। ਇਹ ਪੰਜਾਬੀ ਸਕੂਲ ਦੀ ਕਲਾਸ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਹੁੰਦੀ ਹੈ, ਉਸ ਵਿੱਚ ਆਪ ਬੱਚਿਆਂ ਨੂੰ ਰਜਿਸਟਰ ਕਰਾ ਸਕਦੇ ਹੋ। ਗੁਰਬਾਣੀ ਸੰਥਿਆ ਦੀ ਕਲਾਸ 20 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਹਰ ਏਜ ਦੇ ਮਾਈ ਭਾਈ ਆ ਸਕਦੇ ਨੇ। ਜਿਨ੍ਹਾਂ ਨੇ ਸ਼ੁੱਧ ਗੁਰਬਾਣੀ ਸਿੱਖਣੀ ਹੈ ਉਹ ਹਰ ਸੰਡੇ ਨੂੰ 11 ਵਜੇ ਤੋਂ 12 ਵਜੇ ਤੱਕ ਇਹ ਕਲਾਸ ਲੱਗਦੀ ਹੈ, ਅਤੇ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਉਸ ਵਿੱਚ ਵੀ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਸੋ ਆਓ ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦੇ ਜਥੇ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ 7:15 ਤੱਕ ਗੁਰਮਤਿ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾਉਣਗੇ। 7:15 ਤੋਂ 8:15 ਤੱਕ ਵਾਹਿਗੁਰੂ ਸਿਮਰਨ ਜਾਪ ਹੋਣਗੇ। ਉਪਰੰਤ ਢਾਡੀ ਜਥਾ ਇੱਕ ਕਵਿਤਾ ਦੀ ਹਾਜ਼ਰੀ ਭਰ ਕੇ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ ਅਤੇ ਸਮਾਪਤੀ। ਸੋ ਆਓ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਹ

ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਨ ਸੁਣਿਆ ਭੇਖਿਆ ਸੇ ਫਿਰ ਗੁਰਭਾਸ ਨ ਪਰਿਆ ਰੇ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇ ਹਾਂ ਕਰੀ ਵਖਿਆਨ।

ਸਾਹਿਬ ਜੀ ਪੌੜੀ ਕਲਯੁਗ ਨਾਮਾ ਭਗਤ ਹੋਏ ਫੇਰ ਦਿਓਰਾ ਗਾਏ ਜਿਵਾਈ ਭਗਤ ਕਬੀਰ ਵਖਾਣੀਐ ਬੰਦੀ ਖਾਨੇ ਤੇ ਉੱਠ ਜਾਈ ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ

ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ 'ਚ ਜੁੜ ਕੇ ਬੈਠੇ ਹਾਂ। ਅੰਮ੍ਰਿਤਮਈ ਕੀਰਤਨ ਆਪ ਜੀ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਜੋ ਕਿ 15ਵੀਂ ਪੌੜੀ ਦੀ ਆਪਾਂ ਕਥਾ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਇਸ ਯੁੱਗ ਦੇ ਵਿੱਚ ਜਿਹੜੇ ਭਗਤ ਹੋਏ ਨੇ ਉਹਨਾਂ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਹ ਭਗਤਾਂ ਨੂੰ ਆਪ ਪਰਮੇਸ਼ਰ ਨੇ ਇਸ ਸਮੇਂ ਦੇ ਵਿੱਚ ਪ੍ਰਗਟ ਕਰਕੇ ਸਾਨੂੰ ਜੀਵਾਂ ਨੂੰ ਸਮਝਾਉਣਾ ਕੀਤਾ। ਉਸ ਸਮੇਂ ਇਹਨਾਂ ਤੋਂ ਪਹਿਲੇ ਜਿਹੜੇ ਭਗਤ ਹੋਏ ਉਹਨਾਂ ਦਾ ਵੀ ਜ਼ਿਕਰ ਆਪਾਂ ਸਰਵਣ ਕਰਦੇ ਹਾਂ। ਉਹ ਵੱਡੇ ਵੱਡੇ ਲੋਕਾਂ ਦੇ ਘਰੇ, ਰਾਜਿਆਂ ਦੇ ਘਰੇ ਜਾਂ ਰਾਜੇ ਅਤੇ ਰਾਜਿਆਂ ਦੇ ਪੁੱਤਰ ਪੈਦਾ ਹੋਏ ਜ਼ਿਆਦਾ, ਇਸ ਕਰਕੇ ਉਹ ਲੋਕਾਂ ਨੂੰ ਬਹੁਤਾ ਉਪਦੇਸ਼ ਨਹੀਂ ਦੇ ਸਕੇ। ਇਸ ਲਈ ਪਰਮਾਤਮਾ ਨੇ ਜਿਹੜਾ ਇਹ ਸਮਾਂ ਚੱਲ ਰਿਹਾ ਸੀ ਇਹਦੇ ਵਿੱਚ ਦੁਨੀਆ ਵਰਨ ਵੰਡ 'ਚ ਵੰਡੀ ਹੋਈ ਸੀ, ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ ਉਹਨਾਂ ਦੇ ਘਰਾਂ ਵਿੱਚ ਇਹਨਾਂ ਨੂੰ ਪ੍ਰਗਟ ਕੀਤਾ। ਉਹਨਾਂ ਦੇ ਘਰਾਂ ਵਿੱਚ ਪ੍ਰਗਟ ਕਰਕੇ ਇਹਨਾਂ ਤੋਂ ਫਿਰ ਪ੍ਰਚਾਰ ਕਰਵਾਇਆ, ਉਸ ਪਰਮਾਤਮਾ ਦਾ ਭੇਦ ਦਿੱਤਾ ਇਹਨਾਂ ਨੇ, ਅਤੇ ਬਹੁਤ ਸਾਰੇ ਲੋਕਾਂ ਨੇ ਵਿਰੋਧਤਾ ਵੀ ਕੀਤੀ, ਕਿਉਂਕਿ ਜਿਹੜੇ ਊਚ ਨੀਚ ਜਾਤ ਪਾਤ 'ਚ ਫਸੇ ਹੁੰਦੇ ਨੇ, ਅਗਿਆਨਤਾ 'ਚ ਹੁੰਦੇ ਨੇ, ਜਿਹੜੀ ਮਨੁੱਖਤਾ ਨੂੰ ਮਨੁੱਖਤਾ ਨਹੀਂ ਸਮਝਦੇ, ਉਹਨਾਂ ਨੇ ਇਹਨਾਂ ਦੀ ਵਿਰੋਧਤਾ ਕੀਤੀ। ਇਸ ਲਈ ਇੱਥੋਂ ਤੱਕ ਵੀ ਇਹਨਾਂ ਦਾ ਜੋ ਇਤਿਹਾਸ ਹੈ, ਜੋ ਗੁਰਬਾਣੀ 'ਚ ਸ਼ਬਦ ਵੀ ਨੇ, ਇਹਨਾਂ ਨੂੰ ਖਤਮ ਕਰਨ ਤੱਕ ਚਲੇ ਗਏ। ਪਰੰਤੂ ਉਸ ਪਰਮਾਤਮਾ ਵਾਹਿਗੁਰੂ ਨੇ ਇਹਨਾਂ ਦੀ ਰੱਖਿਆ ਕੀਤੀ। ਇਹ ਆਪਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ, ਜੋ ਗੁਰਬਾਣੀ 'ਚ ਵੀ ਫਰਮਾਨ ਕਰਦੇ ਨੇ, ਹਰ ਯੁੱਗ ਯੁੱਗ ਭਗਤ ਅਪਾਇਆ ਪੈਜ ਰੱਖਦਾ ਆਇਆ, ਆਪਣੇ ਭਗਤਾਂ ਦੀ ਆਪ ਪੈਜ ਰੱਖਦਾ, ਇਹ ਨਹੀਂ ਉਦੋਂ ਹੀ ਰੱਖਦਾ ਸੀ, ਅੱਜ ਵੀ ਰੱਖਦਾ। ਜੇ ਕੋਈ ਉਸ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਦਾ ਤਾਂ ਉਸ ਦੀ ਉਹ ਪੈਜ ਰੱਖਦੇ ਨੇ, ਜਿਸ ਨੂੰ ਮਹਾਰਾਜ ਕਹਿੰਦੇ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਕਰਕੇ ਭਗਤ ਜਿਨ੍ਹਾਂ ਦੀ ਪੈਜ ਆਪ ਰੱਖਦਾ ਹੈ ਪਰਮਾਤਮਾ ਵਾਹਿਗੁਰੂ, ਅੱਜ ਵੀ ਕੋਈ ਉਹਦੀ ਸ਼ਰਨ 'ਚ ਹੈ ਤਾਂ ਰੱਖਦਾ ਉਹਦੀ ਪੈਜ। ਇਹ ਸਾਨੂੰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸੁਣ ਕੇ ਸਾਡੇ ਮਨ 'ਚ ਇਹ ਚਾਓ ਪੈਦਾ ਹੋਣਾ ਚਾਹੀਦਾ ਵੀ ਜੇ ਇਹਨਾਂ ਦੀ ਪਰਮਾਤਮਾ ਰੱਖਿਆ ਕਰਦਾ ਹੈ ਤਾਂ ਸਾਡੇ ਵੀ ਕਿਉਂ ਨਹੀਂ ਕਰੂਗਾ। ਜੇ ਇਹਨਾਂ ਦਾ ਜੀਵਨ ਸਫਲ ਹੋਇਆ ਗੁਰੂ ਦੀ ਸ਼ਰਨ 'ਚ ਜਾ ਕੇ ਤਾਂ ਸਾਡਾ ਕਿਉਂ ਨਹੀਂ ਸਫਲ ਹੋਊਗਾ। ਜੇ ਇਹ ਪਰਮਾਤਮਾ ਨੂੰ ਮਿਲਿਆ ਸੀ ਕਿਉਂ ਨਹੀਂ ਮਿਲ ਸਕਦੇ। ਪਰ ਸਾਡੇ 'ਚ ਸ਼ੰਕਾ ਹੈ ਵੀ ਅਸੀਂ ਕਦੀ ਮਿਲਾਂਗੇ ਕਦੀ ਨਹੀਂ ਮਿਲਾਂਗੇ। ਜਦੋਂ ਦੋ ਚਿੱਤੀ ਹੈ ਜਿਹਨੂੰ ਦੁਬਧਾ ਕਹਿੰਦੇ ਨੇ, ਭਰੋਸਾ, ਜਿਨ੍ਹਾਂ ਨੂੰ ਇੱਕ ਗੁਰੂ 'ਤੇ ਭਰੋਸਾ ਹੈ, ਇਹਨਾਂ ਨੂੰ ਆਪਣੇ ਗੁਰੂ 'ਤੇ ਭਰੋਸਾ ਸੀ। ਜਿਵੇਂ ਭਗਤ ਕਬੀਰ ਜੀ ਨੂੰ ਰਾਮਾਨੰਦ ਜੀ ਮਿਲੇ, ਉਹਨਾਂ ਨੇ ਕਿਹਾ ਰਾਮ ਕੇ ਰਾਮ ਕਹਿ, ਵੀ ਰਾਮ ਦਾ ਨਾਮ ਲਿਆ ਕਰ। ਉਹ ਨਾਮ ਜਪਿਆ ਉਹਨਾਂ ਨੇ, ਸੰਗਤ ਕੀਤੀ ਉਹਨਾਂ ਦੀ, ਔਰ ਉਸ ਰਾਮ ਪਰਮੇਸ਼ਰ ਨੂੰ ਮਿਲੇ। ਅਤੇ ਬਾਬਾ ਕਬੀਰ ਜੀ ਕੀ ਸਾਨੂੰ ਸਮਝਾਉਂਦੇ, ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੇ ਮਾਨਸ ਦਿਆ। ਪਰੰਤੂ ਜਿਹੜਾ ਹਰੀ ਦਾ ਸੇਵਕ ਹੁੰਦਾ, ਹਰੀ ਦਾ ਦਾਸ ਹੁੰਦਾ, ਉਹ ਆਪਣਾ ਆਪ ਜਣਾਉਂਦਾ ਨਹੀਂ ਗਾ। ਇਸ ਕਰਕੇ ਇਹਨਾਂ ਨੇ ਆਪਾਂ ਨਹੀਂ ਜਣਾਇਆ, ਇਹਨਾਂ ਨੇ ਉਸ ਪਰਮਾਤਮਾ ਦੀ ਮਹਿਮਾ ਕੀਤੀ। ਇਹ ਨਹੀਂ ਕਿਹਾ ਵੀ ਅਸੀਂ ਪਰਮਾਤਮਾ ਨੂੰ ਮਿਲੇ ਹੋਏ ਹਾਂ, ਦੁਨੀਆਂ ਨੂੰ ਇਹ ਕਿਹਾ ਵੀ ਤੁਸੀਂ ਵੀ ਮਿਲ ਸਕਦੇ ਹੋ। ਤਾਂ ਫਿਰ ਜਿਨ੍ਹਾਂ ਨੇ ਇਹਨਾਂ ਦੀ ਸੰਗਤ ਕੀਤੀ ਉਹਨਾਂ ਨੇ ਜੀਵਨ ਸਫਲ ਕੀਤਾ, ਅਤੇ ਅੱਜ ਵੀ ਉਹ ਸਾਨੂੰ ਸਮਝਾ ਰਹੇ ਨੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਇਹ ਸਾਰੇ ਮਹਾਂਪੁਰਖਾਂ ਦੀ ਬਾਣੀ ਪੰਜਵੇਂ ਗੁਰਦੇਵ ਨੇ ਇਕੱਤਰ ਕੀਤੀ। ਜਿਹੜਾ ਅੱਜ ਵੀ ਇਹ ਗੁਰਬਾਣੀ ਨੂੰ ਪੜ੍ਹੂਗਾ, ਸੁਣੂਗਾ, ਮੰਨੂਗਾ, ਉਹ ਜੀਵਨ ਸਫਲ ਹੋ ਜਾਂਦਾ, ਪ੍ਰਤੱਖ ਰੂਪ 'ਚ ਪਰਮਾਤਮਾ ਮਿਲ ਸਕਦਾ। ਜੋ ਗੁਰਬਾਣੀ 'ਚ ਫਰਮਾਨ ਕਰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨੈ, ਮੰਨਣਾ ਪਊਗਾ ਜੋ ਕਹਿ ਰਹੇ ਨੇ। ਪ੍ਰਤੱਖ ਗੁਰੂ ਨਿਸਤਾਰੇ, ਉਹ ਪਰਮਾਤਮਾ ਪ੍ਰਤੱਖ ਰੂਪ ਦੇ ਵਿੱਚ ਗੁਰੂ ਉਹਦੇ ਸਨਮੁਖ ਕਰ ਦਿੰਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਆਓ ਆਪਾਂ ਭਗਤ ਕਬੀਰ ਜੀ ਦੀ ਕੱਲ੍ਹ ਵਿਚਾਰ ਕਰ ਰਹੇ ਸੀ ਵੀ ਕਿਵੇਂ ਉਹਨਾਂ ਨੂੰ ਉਸ ਸਮੇਂ ਦੇ ਰਾਜੇ ਨੇ ਸਜ਼ਾ ਦਿੱਤੀ ਮੌਤ ਦੀ, ਕਿੰਨਾ ਦੇ ਕਹਿਣ 'ਤੇ ਦਿੱਤੀ? ਉਸ ਸਮੇਂ ਦੇ ਧਾਰਮਿਕ ਲੋਕਾਂ ਦੇ। ਉਸ ਸਮੇਂ ਦੋ ਲੋਕ ਧਰਮੀ ਕਹਾਉਂਦੇ ਸੀ ਆਪਣੇ ਆਪ ਨੂੰ, ਪਰ ਧਰਮੀ ਨਹੀਂ ਸੀ। ਇੱਕ ਮੁਸਲਮਾਨੀ ਮਤ ਸੀ, ਇੱਕ ਹਿੰਦੂ ਮਤ ਸੀ। ਦੋਨੇ ਹੀ ਬਾਬੇ ਕਬੀਰ ਦੇ ਉਲਟ ਸੀਗੇ। ਦੋਨੇ ਨਹੀਂ ਚਾਹੁੰਦੇ ਸੀ ਵੀ ਜੇ ਇਹ ਪ੍ਰਚਾਰ ਕਰਦੇ ਰਹੇ ਜੋ ਸਾਡਾ ਪੜਦਾ ਹੈ ਝੂਠ ਦਾ, ਉਹ ਤਾਂ ਖਤਮ ਹੋ ਜਾਊਗਾ, ਸਾਡੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ। ਇਸ ਲਈ ਉਹ ਭਰਮ ਜਾਲ ਦੁਨੀਆ ਦਾ ਖਤਮ ਕਰਦੇ ਸੀ, ਇਹ ਭਰਮ 'ਚ ਪਾ ਕੇ ਲੁੱਟਦੇ ਆ। ਇਸ ਲਈ ਬਾਬੇ ਕਬੀਰ ਨੂੰ ਸਜ਼ਾ ਦਿੱਤੀ ਗਈ। ਕੱਲ੍ਹ ਆਪਾਂ ਸਰਵਣ ਕੀਤਾ ਸੀ ਵੀ ਉਹਨਾਂ ਨੂੰ ਜਿਉਂਦੇ ਜੀ ਸਾੜਨ ਦਾ ਹੁਕਮ ਕਰ ਦਿੱਤਾ ਰਾਜੇ ਨੇ। ਕਿਹਨਾਂ ਦੇ ਕਹਿਣ 'ਤੇ? ਕਾਜ਼ੀਆਂ ਦੇ ਕਹਿਣ 'ਤੇ। ਉਹ ਧਰਮ ਦੇ ਮੁਖੀ ਸੀ, ਜੋ ਕਹਿ ਦਿੰਦੇ ਸੀ ਰਾਜਾ ਮੰਨ ਲੈਂਦਾ ਸੀ। ਇਸ ਲਈ ਮੁਸਲਮਾਨੀ ਮਤ 'ਚ ਉਹਨਾਂ ਨੂੰ ਕਾਫਰ ਕਿਹਾ ਗਿਆ, ਬਾਬੇ ਕਬੀਰ ਨੂੰ। ਅਤੇ ਕਾਫਰ ਨੂੰ ਮੌਤ ਦੀ ਸਜ਼ਾ ਉਹ ਸਾੜ ਕੇ ਦੇ, ਸਾੜਨ ਨੂੰ ਬਹੁਤ ਮਾੜਾ ਮੰਨਦੇ ਆ ਮੁਸਲਮਾਨੀ ਮਤ 'ਚ, ਕਹਿੰਦੇ ਇਹਨੂੰ ਸਾੜ ਦੇਣਾ ਚਾਹੀਦਾ, ਕਾਫਰ ਆ। ਜਦੋਂ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਅਤੇ ਬਾਬੇ ਕਬੀਰ ਜੀ ਨੇ ਜੋ ਉਹ ਜੁਗਤੀ ਪਰਮਾਤਮਾ ਨੇ ਦਿੱਤੀ, ਉਹਦੇ ਦੁਆਰਾ ਪਰਮਾਤਮਾ ਨੇ ਉਹਨਾਂ ਦੀ ਮਦਦ ਕੀਤੀ, ਉਹ ਸੜ ਨਹੀਂ ਸਕੇ, ਤੱਤਾਂ 'ਚ ਤੱਤ ਮਿਲਾ ਦਿੱਤੇ ਉਹਨਾਂ ਨੇ। ਅਤੇ ਜਦੋਂ ਦੂਸਰੇ ਦਿਨ ਉਹ ਪੰਡਿਤ ਜਿਹੜੇ ਲੋਕ ਸੀ ਉਹਨਾਂ ਨੇ ਸੋਚਿਆ ਵੀ ਚਲੋ ਰਾਮ ਰਾਮ ਤਾਂ ਕਹਿੰਦੇ ਸੀ, ਕਿਉਂ ਨਾ ਇਹਦੀਆਂ ਜਿਹੜੀਆਂ ਅਸਥੀਆਂ ਗੰਗਾ 'ਚ ਪਾ ਦਈਏ। ਉਹ ਰਾਜੇ ਤੋਂ ਇਜਾਜ਼ਤ ਲੈ ਕੇ ਵੀ ਉਹਦੀਆਂ ਅਸਥੀਆਂ ਗੰਗਾ 'ਚ ਪਾ ਦਈਏ, ਉਹ ਲੈ ਚਲੇ ਗਏ ਇਕੱਠੇ ਹੋ ਕੇ। ਜਦੋਂ ਗਏ ਤੇ ਅੱਗੇ ਬਾਬਾ ਕਬੀਰ ਉੱਥੇ ਚੌਕੜੀ ਮਾਰੀ ਬੈਠਾ, ਰੱਬ ਦਾ ਨਾਮ ਲੈ ਰਿਹਾ। ਉਹਨਾਂ ਨੇ ਆ ਕੇ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ ਵੀ ਜਿਹੜਾ ਤੁਹਾਡੇ ਸਿਪਾਹੀ ਸੀ ਉਹਨਾਂ ਨੇ ਰਿਸ਼ਵਤ ਲੈ ਕੇ ਉਹਨੂੰ ਤਾਂ ਸਾੜਿਆ ਹੀ ਨਹੀਂ ਗਾ, ਕੱਲੀਆਂ ਲੱਕੜਾਂ ਨੂੰ ਅੱਗ ਲਾਤੀ, ਉਹ ਤਾਂ ਬੈਠਾ। ਰਾਜਾ ਵੀ ਹੈਰਾਨ ਹੋ ਗਿਆ, ਉਹਨੇ ਸਿਪਾਹੀਆਂ ਨੂੰ ਵੀ ਸੱਦਿਆ, ਉਹ ਕਹਿੰਦੇ ਜੀ ਸਾਡੇ ਤਾਂ ਸਾਹਮਣੇ ਇਸ ਤੁਹਾਨੂੰ ਬਿਠਾ ਕੇ ਵਿੱਚ ਲਾਈ ਅੱਗ। ਰਾਜੇ ਨੇ ਸਿਪਾਹੀ ਵੀ ਬੰਨ ਲਏ ਅਤੇ ਉਹਨਾਂ ਨੂੰ ਉੱਥੇ ਚਲਿਆ ਗਿਆ। ਬਾਬੇ ਕਬੀਰ ਬੈਠੇ ਨੇ ਅਤੇ ਰਾਜੇ ਨੇ ਦੇਖਿਆ ਵੀ ਇਹ ਹੋ ਸਕਦਾ, ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕੋਈ ਬੰਦਾ ਬਚ ਜਾਏ, ਕਿਉਂਕਿ ਅਗਿਆਨਤਾ ਵਾਲੇ ਨੂੰ ਇਹ ਨਹੀਂ ਪਤਾ। ਇਸ ਲਈ ਉਹਨਾਂ ਨੇ ਫਿਰ ਉਹਨਾਂ ਜਿਹੜੇ ਪੰਡਿਤ ਲੋਕ ਸੀ, ਬ੍ਰਾਹਮਣ ਲੋਕ ਸੀ, ਉਹਨਾਂ ਨੂੰ ਪੁੱਛਿਆ ਵੀ ਹੁਣ ਤੁਸੀਂ ਦੱਸੋ, ਤੁਸੀਂ ਕਹਿੰਦੇ ਸੀ ਇਹਨਾਂ ਦੀਆਂ ਹੱਡੀਆਂ ਫਿਰ ਗੰਗਾ 'ਚ ਪਾ ਦਿੰਦੇ ਆਪਾਂ, ਵੀ ਆਪਾਂ ਹੁਣ ਇਸ ਤਰ੍ਹਾਂ ਕਰਦੇ ਹਾਂ ਵੀ ਸਾਰਿਆਂ ਦੇ ਸਾਹਮਣੇ ਇਹਨਾਂ ਨੂੰ ਜੰਜੀਰਾਂ 'ਚ ਬੰਨ ਕੇ ਇਹਨਾਂ ਨੂੰ ਆਪਾਂ ਜਲ ਪ੍ਰਵਾਹ ਕਰ ਦਿੰਦੇ ਹਾਂ, ਤੁਹਾਡੀ ਮੰਨ ਲੈਂਦੇ ਹਾਂ। ਚਲੋ, ਉਹ ਕਹਿੰਦੇ ਜੀ ਬਿਲਕੁਲ ਠੀਕ ਆ, ਉਹ ਵੀ ਖੁਸ਼ ਹੋ ਗਏ। ਇਸ ਲਈ ਇਹ ਸੁਣ ਕੇ ਬਹੁਤ ਸਾਰੇ ਲੋਕ ਵੀ ਇਕੱਠੇ ਹੋ ਗਏ ਉੱਥੇ। ਜਦੋਂ ਰਾਜੇ ਦੀ ਇਹ ਗੱਲ ਸੁਣੀ ਅਤੇ ਵੀ ਉਹ ਬਚ ਕਿਵੇਂ ਗਿਆ, ਹੁਣ ਦੇਖਦੇ ਹਾਂ ਵੀ ਉਹ ਡੁੱਬਦਾ ਬਚਦਾ। ਇਸ ਲਈ ਬਾਬੇ ਕਬੀਰ ਨੂੰ ਸੰਗਲਾਂ ਨਾਲ ਬੰਨਿਆ ਗਿਆ, ਬੰਨ ਕੇ ਇੱਕ ਬੇੜੀ ਦੇ ਉੱਤੇ ਰੱਖ ਕੇ ਜਿੱਥੇ ਡੂੰਘਾ ਜਿਹਾ ਪਾਣੀ ਸੀ ਗੰਗਾ ਦਾ, ਕਹਿੰਦੇ ਉੱਥੇ ਲਿਜਾ ਕੇ ਇਹਨੂੰ ਸਿੱਟ ਦਿਓ, ਵੀ ਹੁਣ ਦੇਖਦੇ ਹਾਂ ਵੀ ਮੇਰੇ ਸਾਹਮਣੇ ਡੁਬੋਵੋ ਇਹਨੂੰ। ਰਾਜੇ ਨੇ ਆਪਣੇ ਸਾਹਮਣੇ ਉਹਨਾਂ ਨੂੰ ਸੁਟਾਇਆ। ਇਸ ਲਈ ਬਾਬਾ ਕਬੀਰ ਜੀ ਨੂੰ ਜਦੋਂ ਪਾਣੀ 'ਚ ਸਿੱਟਿਆ ਗਿਆ ਅਤੇ ਜਿਹੜੀਆਂ ਉਹ ਜੰਜੀਰਾਂ ਸੀ ਉਹ ਖੁੱਲ੍ਹ ਗਈਆਂ ਅਤੇ ਬਾਬਾ ਕਬੀਰ ਜੀ ਪਾਣੀ ਦੇ ਉੱਪਰ ਬੈਠ ਗਏ, ਬਚਾਅ ਹੋ ਗਿਆ। ਅਕਾਲ ਪੁਰਖ ਨੇ ਉਹਨਾਂ ਦੀ ਰੱਖਿਆ ਕੀਤੀ। ਫਿਰ ਜਿਵੇਂ ਰੱਖਿਆ ਕੀਤੀ ਉਹ ਬਾਬਾ ਕਬੀਰ ਜੀ ਸਾਨੂੰ ਦੱਸਦੇ ਨੇ, ਉਹਨਾਂ ਦਾ ਸ਼ਬਦ ਹੈ ਗੁਰਬਾਣੀ 'ਚ, ਗੰਗ ਗੁਸੈਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਜਿਹੜੀ ਗੰਗਾ ਸੀ ਉਹ ਬਹੁਤ ਡੂੰਘੀ ਸੀ, ਗਹਿਰ ਗੰਭੀਰ, ਬਹੁਤ ਪਾਣੀ ਸੀ ਉਹਦੇ ਵਿੱਚ, ਬੜੀ ਡੂੰਘੀ ਥਾਂ 'ਤੇ ਲੈ ਕੇ ਕਹਿੰਦੇ। ਪਰ ਕਹਿੰਦੇ ਮੈਂ ਹੈਰਾਨ ਸੀ
ਗੁਸੈਣ ਦਾ ਮਾਤਵ ਹੁੰਦਾ ਜਗਤ ਮਾਤਾ। ਕਹਿੰਦੇ ਜਿਹਨੂੰ ਇਹ ਪੰਡਿਤ ਲੋਕ ਮਾਤਾ ਕਹਿੰਦੇ ਸੀਗੇ, ਗੰਗਾ ਮਾਤਾ ਸਾਡੀ, ਕਹਿੰਦੇ ਵੀ ਉਹ ਮਾਤਾ ਤੋਂ ਮੈਨੂੰ ਮਰਵਾਉਣਾ ਚਾਹੁੰਦੇ ਸੀ। ਇਹ ਕਿਹੋ ਜਿਹੇ ਧਰਮੀ ਲੋਕ ਆ। ਗੰਗ ਗੁਸੈਣ ਗਹਿਰ ਗੰਭੀਰ, ਕਹਿੰਦੇ ਬਹੁਤ ਡੂੰਘਾ ਪਾਣੀ ਸੀ ਗੰਗਾ ਦਾ, ਉਹਨੂੰ ਇਹ ਮਾਤਾ ਕਹਿੰਦੇ ਆ, ਅਤੇ ਮਾਤਾ ਹੱਥੋਂ ਮੈਨੂੰ ਮਰਵਾਉਣਾ ਚਾਹੁੰਦੇ, ਆਪਦੀ ਹੱਥੋਂ ਦੇਖੋ ਕਿੱਡਾ ਪਾਪ ਕਰਾ ਰਹੇ ਸੀ ਇਹ। ਕਹਿੰਦੇ ਜੰਜੀਰ ਬਾਂਧ ਕਰ ਖਰੇ ਕਬੀਰ, ਕਹਿੰਦੇ ਜੰਜੀਰਾਂ 'ਚ ਮੈਨੂੰ ਬੰਨ ਦਿੱਤਾ ਗਿਆ ਅਤੇ ਮੈਂ ਉਹਦੇ ਕਿਨਾਰੇ 'ਤੇ ਖੜਾ। ਕਹਿੰਦੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਕਹਿੰਦੇ ਮੇਰਾ ਤਾਂ ਮਨ ਡੋਲਦਾ ਨਹੀਂ ਗਾ, ਕਿਉਂਕਿ ਉਹ ਪਰਮੇਸ਼ਰ ਨਾਲ ਜਿਹੜਾ ਜੁੜ ਜਾਂਦਾ ਹੈ ਉਹਦਾ ਮਨ ਨਹੀਂ ਡੋਲਦਾ। ਸਾਡਾ ਮਨ ਡੋਲਦਾ ਜਿੰਨਾ 'ਚ ਤ੍ਰੈ ਗੁਣਾਂ 'ਚ ਹੁੰਦਾ ਸਾਡਾ ਮਨ, ਜਦੋਂ ਸ਼ਬਦ 'ਚ ਸਮਾ ਜਾਂਦਾ, ਕਿਉਂਕਿ ਸ਼ਬਦ ਥਿਰ ਹੈ ਮਨ ਵੀ ਥਿਰ ਹੋ ਜਾਂਦਾ, ਪਰਮਾਤਮਾ ਥਿਰ ਹੈ ਮਨ ਵੀ ਥਿਰ ਹੋ ਜਾਂਦਾ। ਇਸ ਕਰਕੇ ਗੁਰਬਾਣੀ 'ਚ ਕਿਹਾ ਪ੍ਰਭ ਮੇਰਾ ਥਿਰਥਾਵਲੀ ਹੋਰ ਆਵੇ ਜਾਏ। ਇਸ ਲਈ ਉਹਨਾਂ ਦਾ ਮਨ ਪਰਮੇਸ਼ਰ ਨਾਲ ਜੁੜਿਆ ਸੀ, ਸ਼ਬਦ ਨਾਲ ਜੁੜਿਆ ਹੋਇਆ ਸੀ ਅਤੇ ਉਹ ਡੋਲਦੇ ਨਹੀਂ ਸੀ। ਕਹਿੰਦੇ ਮੇਰਾ ਮਨ ਜਿਹੜਾ ਉਹ ਡਿੱਗਿਆ ਨਹੀਂ ਗਾ, ਡੋਲਿਆ ਨਹੀਂ ਗਾ। ਫਿਰ ਕਹਿੰਦੇ ਜੇ ਮਨ ਡੋਲੂਗਾ ਤਾਂ ਹੀ ਤਨ ਡੋਲਦਾ, ਕਿਉਂਕਿ ਮਨ ਨੂੰ ਤਨ ਹੀ ਸਾਰਾ, ਤਨ ਨੂੰ ਮਨ ਹੀ ਲੈ ਕੇ ਤੁਰਿਆ ਫਿਰਦਾ ਵੀ ਇੱਧਰ ਨੂੰ ਚੱਲ ਜਾ ਪੁੱਠੇ ਸਿੱਧੇ ਪਾਸੇ, ਜਿਹੜੇ ਪਾਸੇ ਮਨ ਕਰਦਾ ਨਾ ਸਾਰੇ ਕਰਮ, ਇਹ ਮਨ ਦੇ ਆ ਕਸੂਰ, ਤਨ ਦਾ ਤਾਂ ਕੋਈ ਕਸੂਰ ਨਹੀਂ। ਇਸ ਲਈ ਕਹਿੰਦੇ ਫਿਰ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਕਹਿੰਦੇ ਜਦੋਂ ਮੇਰਾ ਮਨ ਹੀ ਨਹੀਂ ਡੋਲਦਾ ਤਾਂ ਮੇਰਾ ਤਨ ਵੀ ਕਿਵੇਂ ਡੋਲੂਗਾ। ਮੈਂ ਕਹਿੰਦਾ ਆਰਾਮ ਨਾਲ ਖੜਾ ਸੀਗਾ, ਬੰਨਿਆ ਹੋਇਆ ਸੀ, ਕਿਉਂ ਨਹੀਂ ਡੋਲਿਆ? ਕਹਿੰਦੇ ਚਰਨ ਕਮਲ ਚਿੱਤ ਰਹੇ ਹੋ ਸਮਾਏ, ਕਹਿੰਦੇ ਮੇਰਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਿੱਤ ਸਮਾ ਗਿਆ। ਚਰਨ ਕਹਿੰਦੇ ਨੇ ਸ਼ਬਦ ਨੂੰ, ਮੇਰਾ ਮਨ ਸ਼ਬਦ ਰੂਪ ਹੋ ਗਿਆ। ਰਹਾਓ, ਇਹ ਰਹਾਓ ਦੀ ਪੰਗਤੀ ਆ, ਵੀ ਮੇਰਾ ਮਨ ਸ਼ਬਦ ਰੂਪ ਹੋ ਗਿਆ, ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਮੈਂ ਡੋਲਿਆ ਨਹੀਂ ਗਾ। ਮੈਨੂੰ ਪਤਾ ਸੀ ਮਾਰਨ ਅਤੇ ਜਵਾਲਣ ਵਾਲਾ ਵਾਹਿਗੁਰੂ ਆਪ ਹੈ। ਕਹਿੰਦੇ ਫਿਰ ਜਦੋਂ ਮੈਨੂੰ ਵਿੱਚ ਸਿੱਟਿਆ ਗਿਆ, ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪੇ ਬੈਠੇ ਕਬੀਰ। ਕਹਿੰਦੇ ਇਸ ਤਰ੍ਹਾਂ ਜਦੋਂ ਗੰਗਾ ਦੇ ਵਿੱਚ ਮੈਨੂੰ ਸਿੱਟਿਆ, ਪਾਣੀ ਦੇ ਵਿੱਚ ਮੈਨੂੰ ਸਿੱਟਿਆ, ਉਹ ਕਹਿੰਦੇ ਮੇਰੀ ਜੰਜੀਰਾਂ ਖੁੱਲ੍ਹ ਗਈਆਂ ਸਾਰੀਆਂ, ਟੁੱਟ ਗਈਆਂ। ਕਹਿੰਦੇ ਮੈਂ ਪਾਣੀ ਦੇ ਉੱਪਰ ਬੈਠਾ, ਮਿਰਗ ਛਾਲਾ, ਜਿਵੇਂ ਕਹਿੰਦੇ ਮਿਰਗ ਕਹਿੰਦੇ ਨੇ ਹਿਰਨ ਨੂੰ, ਕਹਿੰਦੇ ਜਿਵੇਂ ਹਿਰਨ ਦੀ ਖਲੜੀ ਦੇ ਉੱਤੇ ਕੋਈ ਬੈਠਾ ਹੋਵੇ ਨਾ, ਇਸ ਤਰ੍ਹਾਂ ਮੈਂ ਉੱਪਰ ਤੈਰ ਰਿਹਾ ਸੀ ਬੈਠਾ। ਕਹੋ ਕਹਿ ਕਬੀਰ ਕੋਈ ਸੰਗ ਨਾ ਸਾਥ, ਕਹਿੰਦੇ ਉੱਥੇ ਮੇਰਾ ਕੋਈ ਸੰਗੀ ਸਾਥੀ ਨਹੀਂ ਸੀ, ਸਾਰੇ ਤਮਾਸ਼ਾ ਦੇਖਣ ਵਾਲੇ ਸੀਗੇ ਵੀ ਦੇਖਦੇ ਹਾਂ, ਕੋਈ ਮੇਰੇ ਵੱਲ ਨਹੀਂ ਸੀਗਾ। ਕਹੋ ਕਹਿ ਕਬੀਰ ਕੋਈ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਕਹਿੰਦੇ ਜਲ ਵਿੱਚ ਵੀ ਥਲ ਵਿੱਚ ਵੀ, ਕਹਿੰਦੇ ਰੱਖਣ ਵਾਲਾ ਕੌਣ ਹੈ? ਰਘੁਨਾਥ, ਉਹ ਵਾਹਿਗੁਰੂ ਜਿਹੜਾ ਸਾਨੂੰ ਸਾਰਿਆਂ ਨੂੰ ਪਾਲਣ ਵਾਲਾ, ਰਘੁਨਾਥ ਕਿਹਾ ਉਸਦਾ ਨਾਮ ਹੈ। ਇਸ ਕਰਕੇ ਉਹ ਪਰਮਾਤਮਾ ਨੇ ਕਹਿੰਦੇ ਮੇਰੀ ਫਿਰ ਰੱਖਿਆ ਕੀਤੀ ਬਾਬਾ ਕਬੀਰ ਜੀ। ਕਹਿੰਦੇ ਇਸ ਤਰੀਕੇ ਨਾਲ ਕਹਿੰਦੇ ਫਿਰ ਮੈਨੂੰ ਪਰਮਾਤਮਾ ਨੇ ਬਚਾਇਆ। ਜਦੋਂ ਪਰਮਾਤਮਾ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਬਚਾਇਆ ਤੇ ਉਹ ਫਿਰ ਬਾਹਰ ਆਏ ਜਦੋਂ ਬਾਬਾ ਕਬੀਰ ਜੀ, ਫਿਰ ਉਹ ਰਾਜਾ ਵੀ ਉਹਨਾਂ ਦੇ ਪੈਰੀਂ ਡਿੱਗਿਆ, ਚਰਨਾਂ 'ਤੇ ਡਿੱਗਿਆ ਰਾਜਾ ਜਿਹੜਾ ਸੀ। ਉਸ ਰਾਜੇ ਨੇ ਫਿਰ ਚਰਨਾਂ 'ਤੇ ਡਿੱਗ ਕੇ ਫਿਰ ਬਾਬੇ ਕਬੀਰ ਨੂੰ ਛੁੱਟੀ ਦੇ ਦਿੱਤੀ ਵੀ ਤੁਸੀਂ ਅੱਜ ਤੋਂ ਬਾਅਦ ਜੋ ਤੁਸੀਂ ਪ੍ਰਚਾਰ ਕਰਦੇ ਹੋ ਬਿਲਕੁਲ ਠੀਕ ਹੈ। ਉੱਥੇ ਫਿਰ ਇਹਨਾਂ ਨੂੰ ਹਾਰਨਾ ਪਿਆ। ਉਸ ਸਮੇਂ ਦੇ ਜਿਹੜੇ ਮੁੱਲਾ ਕਾਜੀ ਸੀ, ਉਸ ਸਮੇਂ ਦੇ ਜਿਹੜੇ ਪਾਹਮਣ ਸੀਗੇ, ਪੰਡਿਤ ਸੀ, ਆਪਣੇ ਆਪ ਨੂੰ ਕਹਾਉਂਦੇ ਸੀ, ਜਿਹੜੇ ਕਿ ਪਰਮਾਤਮਾ ਨੂੰ ਬਿਲਕੁਲ ਜਾਣਦੇ ਹੀ ਨਹੀਂ ਹੁੰਦੇ, ਜਿਹਨਾਂ ਨੂੰ ਭੇਤ ਹੀ ਕੋਈ ਨਹੀਂ ਹੈਗਾ ਸੰਸਾਰ ਦਾ ਅਤੇ ਪਰਮਾਤਮਾ ਦਾ। ਇਸ ਲਈ ਉਹ ਹਾਰ ਗਏ ਉੱਥੇ। ਫਿਰ ਬਾਬਾ ਕਬੀਰ ਜੀ ਨੇ ਪ੍ਰਚਾਰ ਬਹੁਤ ਕੀਤਾ, ਪਰ ਵਿਰੋਧਤਾ ਤਾਂ ਕਰਦੇ ਹੀ ਰਹਿੰਦੇ ਆ। ਫਿਰ ਬਹੁਤ ਤਰੀਕਿਆਂ ਨਾਲ ਵਿਰੋਧਤਾ ਹੁੰਦੀ ਆ, ਗੁਰਬਾਣੀ 'ਚ ਬਹੁਤ ਸ਼ਬਦ ਆਉਂਦੇ ਨੇ। ਇਸ ਲਈ ਕਹਿੰਦੇ ਭਗਤ ਕਬੀਰ ਬਖਾਣੀਆਂ, ਬੰਦੀ ਖਾਨੇ ਤੇ ਉੱਠ ਜਾਈ। ਕਹਿੰਦੇ ਐਸਾ ਕਬੀਰ ਦਾ ਜੋ ਹੈ ਪ੍ਰਸੰਗ, ਭਾਈ ਗੁਰਦਾਸ ਜੀ ਕਹਿੰਦੇ ਵੀ ਐਸਾ ਬਾਬੇ ਕਬੀਰ 'ਤੇ ਕਾਲਪੁਰਖ ਨੇ ਕੀ ਕਿਰਪਾ ਕੀਤੀ, ਐਸਾ ਭਗਤ ਹੋਇਆ ਬਾਬਾ ਕਬੀਰ, ਤਾਂ ਹੀ ਐਸੀ ਅਵਸਥਾ ਹੋਣ ਕਰਕੇ ਉਹਨਾਂ ਦੀ, ਤਾਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕਿਉਂਕਿ ਹਰੀ ਰੂਪ ਹੋ ਗਏ। ਇਹ ਬਾਣੀ ਹਰੀ ਆਪ ਉਹਨਾਂ ਤੋਂ ਲਿਖਾਉਂਦਾ, ਬਾਣੀ ਆਪ ਨਹੀਂ ਕਿਸੇ ਨੇ ਉਚਾਰਨ ਕੀਤੀ। ਜਦੋਂ ਸਾਰੇ ਇਹ ਗੁਰਮੁਖ, ਇਹ ਮਹਾਂਪੁਰਖ ਪਰਮਾਤਮਾ ਨੂੰ ਮਿਲੇ, ਪਰਮਾਤਮਾ ਨੇ ਉਹਨਾਂ ਤੋਂ ਜੋ ਬੁਲਾਇਆ ਉਹ ਬੋਲੇ। ਇਸ ਕਰਕੇ ਉਹ ਸਾਨੂੰ ਸਮਝਾ ਰਹੇ ਨੇ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਕੈਸੜਾ ਕਰੀ ਗਿਆਨ ਬੇਲਾ ਲੋ।
ਇਸ ਲਈ ਇਹ ਜਿਹੜਾ ਗਿਆਨ ਹੈ ਕਹਿੰਦੇ ਇਹ ਉਸ ਪਰਮਾਤਮਾ ਦਾ ਹੈ। ਇਸੇ ਤਰ੍ਹਾਂ ਅੱਗੇ ਜ਼ਿਕਰ ਆ ਰਿਹਾ ਹੈ ਭਗਤ ਧੰਨਾ ਜੀ ਦਾ, ਕਹਿੰਦੇ ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ। ਕਹਿੰਦੇ ਧੰਨੇ ਨੂੰ ਵੀ ਪਰਮਾਤਮਾ ਨੇ ਤਾਰਿਆ ਸੰਸਾਰ ਸਾਗਰ ਤੋਂ। ਧੰਨਾ ਜੀ ਵੀ ਆਪਣੀ ਜੋ ਉਹਨਾਂ ਦੇ ਸ਼ਬਦ ਨੇ ਗੁਰਬਾਣੀ 'ਚ ਉਹਨਾਂ ਨੂੰ ਦੱਸਦੇ ਨੇ ਵੀ ਮੈਂ ਪਰਮਾਤਮਾ ਨੂੰ ਕਿਵੇਂ ਮਿਲਿਆ, ਜਿਹੜਾ ਕਿ ਪੰਜਵੇਂ ਗੁਰਦੇਵ ਜੀ ਵੀ ਦੱਸਦੇ ਨੇ ਬਈ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛਪ ਛੀਪਰੋ ਹੋਇਓ ਲਖੀਣਾ, ਤਨਣਾ ਬੁਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਹਿੰਦੇ ਨੀਚ ਕੁਲਾ ਜਲਾਹਰਾ ਪਿਓ ਗੁਣਿੰਗ ਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਕਹਿੰਦੇ ਇਹ ਬਿੱਧ ਸੁਣ ਕੇ ਜਾਟਰੋ, ਇਹਨਾਂ ਭਗਤਾਂ ਦੀ ਕਹਾਣੀ ਦੇਖ ਕੇ ਸੁਣ ਕੇ ਇਹਨਾਂ ਦੇ ਵਿੱਚ ਚਾਅ ਪੈਦਾ ਹੋਇਆ। ਕਹਿੰਦੇ ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਭਾਗਾ। ਕਹਿੰਦੇ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਧੰਨਾ ਜੀ ਮਿਲੇ। ਇਹ ਗੁਰੂ ਗੋਬਿੰਦ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਭਗਤਾਂ ਬਾਰੇ ਦੱਸਦੇ ਨੇ ਕਿਵੇਂ ਇਹ ਪਰਮਾਤਮਾ ਨੂੰ ਮਿਲੇ। ਕਹਿੰਦੇ ਜਨ ਧੰਨਾ ਜੱਟ ਉਧਾਰਿਆ, ਇੱਕ ਜ਼ਿਮੀਂਦਾਰ ਖੇਤੀ ਕਰਨ ਵਾਲਾ ਧੰਨਾ ਜੀ। ਇਸ ਕਰਕੇ ਉਹ ਕੀ ਕਰਦੇ ਸੀ, ਖੇਤੀ ਕਰਦੇ ਸੀ। ਇਹਨਾਂ ਦੀ ਕਹਾਣੀ ਜਿਹੜੀ ਆਉਂਦੀ ਆ ਗੁਰਬਾਣੀ ਦੇ ਵਿੱਚ, ਇਹ ਖੇਤੀ ਦਾ ਕੰਮ ਕਰਦੇ ਸੀ। ਇਹਨਾਂ ਦੇ ਮਾਤਾ ਪਿਤਾ ਜਿਹੜੇ ਸੀ ਛੋਟੇ ਹੁੰਦਿਆਂ ਚੜ੍ਹਾਈ ਕਰ ਗਏ। ਮਾਤਾ ਪਿਤਾ ਸੰਤਾਂ ਸਾਧੂਆਂ ਦੀ ਸੰਗਤ ਕਰਦੇ ਹੁੰਦੇ ਸੀ। ਜੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਸੰਤ ਜਨ ਮੰਡਲੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਸੀ, ਕਈ ਕਈ ਸੰਤਾਂ ਦੇ ਟੋਲੇ ਹੁੰਦੇ ਸੀ, ਦੋ ਦੋ ਚਾਰ ਚਾਰ ਪੰਜ ਪੰਜ, ਉਹ ਪਿੰਡਾਂ 'ਚ ਆਉਂਦੇ ਸੀ ਅਤੇ ਗਾਉਂਦੇ ਹੁੰਦੇ ਸੀ ਅਤੇ ਲੋਕ ਇਕੱਠੇ ਹੋ ਜਾਂਦੇ ਸੀ। ਉਹ ਸਾਧੂ ਸੰਤ ਫਿਰ ਪ੍ਰਚਾਰ ਕਰਦੇ ਹੁੰਦੇ ਸੀ, ਲੋਕਾਂ ਨੂੰ ਸਮਝਾਉਂਦੇ ਹੁੰਦੇ ਸੀ, ਇਹ ਤਰੀਕਾ ਸੀ ਪੁਰਾਤਨ। ਇਸ ਕਰਕੇ ਉਹ ਜਿਹੜੀ ਸੰਤ ਮੰਡਲੀ ਆਉਂਦੀ ਅਤੇ ਭਗਤ ਧੰਨਾ ਜੀ ਦੇ ਮਾਤਾ ਪਿਤਾ ਉਹ ਸੰਗਤ 'ਚ ਜਾਂਦੇ ਅਤੇ ਧੰਨਾ ਵੀ ਛੋਟੀ ਉਮਰ ਦੇ ਸੀ, ਧੰਨਾ ਜੀ ਨੂੰ ਨਾਲ ਲੈ ਕੇ ਜਾਂਦੇ ਸੀਗੇ। ਧੰਨਾ ਜੀ ਅੰਦਰ ਵੀ ਪ੍ਰੇਮ ਪੈਦਾ ਹੋਇਆ ਪਰਮਾਤਮਾ ਪ੍ਰਤੀ ਸੁਣ ਕੇ ਸੰਤਾਂ ਨੂੰ ਸਾਧੂਆਂ ਨੂੰ। ਅਚਾਨਕ ਮਾਤਾ ਪਿਤਾ ਸਰੀਰ ਛੱਡ ਗਏ। ਜਦੋਂ ਸਰੀਰ ਛੱਡ ਗਏ, ਧੰਨਾ ਜੀ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਸੀ, ਇਹਨਾਂ 'ਤੇ ਜ਼ਿੰਮੇਵਾਰੀ ਪਈ ਬਹੁਤ ਜ਼ਿਆਦਾ। ਕਿੱਥੇ ਮਾਤਾ ਪਿਤਾ ਸਾਰਾ ਕਾਰੋਬਾਰ ਕਰਦੇ ਸੀ, ਇਕੱਲੇ ਹੀ ਰਹਿ ਗਏ। ਜਦੋਂ ਸਾਰੀ ਜ਼ਿੰਮੇਵਾਰੀ ਪਈ, ਖੇਤੀਬਾੜੀ ਕਰਦੇ ਸੀ, ਤਾਂ ਜਦੋਂ ਸਾਡੇ 'ਤੇ ਕੋਈ ਜ਼ਿੰਮੇਵਾਰੀ ਪੈਂਦੀ ਹੈ ਨਾ, ਉਦੋਂ ਥੋੜ੍ਹਾ ਦੁੱਖ ਮਹਿਸੂਸ ਹੁੰਦਾ ਸਾਨੂੰ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਸਾਨੂੰ ਕੋਈ ਫਿਕਰ ਨਹੀਂ ਹੁੰਦਾ ਪੜ੍ਹਨ ਤੱਕ, ਤਾਂ ਅਤੇ ਅਸੀਂ ਮਾਂ ਪਿਓ ਦੀ ਗੱਲ ਵੀ ਧਿਆਨ ਨਾਲ ਨਹੀਂ ਸੁਣਦੇ, ਅਤੇ ਜਦੋਂ ਆਪ ਨੂੰ ਕੰਮ ਕਰਨਾ ਪੈਂਦਾ, ਸਾਡੇ 'ਤੇ ਜ਼ਿੰਮੇਵਾਰੀ ਪੈਂਦੀ ਹੈ ਥੋੜ੍ਹੀ ਜਿਹੀ, ਫਿਰ ਸਾਨੂੰ ਥੋੜ੍ਹਾ ਜਿਹਾ ਦੁੱਖ ਮਹਿਸੂਸ ਹੁੰਦਾ। ਫਿਰ ਪਤਾ ਲੱਗਦਾ ਵੀ ਮਾਤਾ ਪਿਤਾ ਠੀਕ ਹੀ ਕਹਿੰਦੇ ਸੀਗੇ, ਪਹਿਲਾਂ ਅਸੀਂ ਮਾਤਾ ਪਿਤਾ ਦੀ ਗੱਲ ਨਹੀਂ ਸੁਣਦੇ। ਇਸ ਲਈ ਮਾਤਾ ਪਿਤਾ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਉਹਨਾਂ ਨੂੰ ਗਿਆਨ ਹੁੰਦਾ। ਧੰਨਾ ਜੀ ਮਾਤਾ ਪਿਤਾ ਦੇ ਆਗਿਆਕਾਰੀ ਪੁੱਤਰ ਸੀਗੇ, ਇਸ ਲਈ ਧੰਨਾ ਜੀ ਨੂੰ ਜਦੋਂ ਜ਼ਿੰਮੇਵਾਰੀ ਪਈ, ਥੋੜ੍ਹਾ ਦੁੱਖ ਮਹਿਸੂਸ ਕੀਤਾ, ਅਤੇ ਉਹਨਾਂ ਨੇ ਆਪਾਂ ਜਿਵੇਂ ਸੰਸਾਰੀ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਜਦੋਂ ਕਿਸੇ ਨੂੰ ਦੁੱਖ ਮਹਿਸੂਸ ਹੁੰਦਾ, ਉਹ ਕਿਸੇ ਧਾਰਮਿਕ ਬੰਦੇ ਕੋਲ ਜਾਂਦਾ। ਧੰਨਾ ਜੀ ਦੇ ਪਿੰਡ ਦੇ ਵਿੱਚ ਇੱਕ ਪੰਡਿਤ ਸੀਗਾ, ਪਰ ਉਹਨੂੰ ਭੇਤ ਨਹੀਂ ਸੀ। ਧੰਨਾ ਜੀ ਉਹਦੇ ਕੋਲ ਗਏ, ਉਹਨੂੰ ਜਾ ਕੇ ਕਹਿੰਦੇ ਪੰਡਿਤ ਜੀ ਵੀ ਮੈਨੂੰ ਬੜਾ ਦੁੱਖ ਜਿਹਾ ਮਹਿਸੂਸ ਹੁੰਦਾ, ਹੁਣ ਮਾਤਾ ਪਿਤਾ ਵੀ ਚਲੇ ਗਏ, ਘਰ ਦੀ ਜ਼ਿੰਮੇਵਾਰੀ, ਮੈਂ ਕਾਫੀ ਦੁਖੀ ਹਾਂ, ਮੈਨੂੰ ਕੋਈ ਤਰੀਕਾ ਦੱਸੋ, ਮੈਂ ਰੱਬ ਦੀ ਬੰਦਗੀ ਕਰਾਂ ਅਤੇ ਸੁਖੀ ਹੋ ਜਾਂ ਪਰਮਾਤਮਾ ਦੇ, ਤੁਸੀਂ ਕਿਵੇਂ ਕਰਦੇ ਮੈਨੂੰ ਦੱਸੋ। ਹੁਣ ਉਹ ਪੱਥਰ ਦੀ ਪੂਜਾ ਕਰਦਾ ਸੀ, ਠਾਕਰ ਦੀ ਪੂਜਾ ਕਰਦਾ ਸੀ, ਉਹਨੇ ਧੰਨੇ ਨੂੰ ਵੀ ਇੱਕ ਠਾਕਰ ਦੇ ਦਿੱਤਾ ਵੀ ਜਾ ਇਹਦੀ ਪੂਜਾ ਕਰਿਆ ਕਰ, ਅਤੇ ਜਦੋਂ ਤੂੰ ਇਹਦੀ ਪੂਜਾ ਕਰੇਂਗਾ, ਇਹਨੂੰ ਨਵਾਉਣਾ ਧਵਾਉਣਾ ਜੋ ਇਹ ਸਾਰਾ ਕਰਮ ਕਰਦੇ ਆ, ਧੰਨੇ ਨੂੰ ਵੀ ਸਿਖਾਤਾ, ਜੇ ਇਹੋ ਜਿਹੇ ਕੋਈ ਪੂਜਾ ਕਰਦਾ ਉਹ ਜਿਹਾ ਅੱਗੇ ਲਾ ਦਿੰਦਾ ਦੁਨੀਆਂ ਨੂੰ, ਜੇ ਕੋਈ ਗੁਰੂ ਨਾਲ ਜੁੜਿਆ ਤਾਂ ਗੁਰੂ ਨਾਲ ਜੋੜ ਦੂ, ਜੇ ਕੋਈ ਵਾਹਿਗੁਰੂ ਨਾਲ ਜੁੜਿਆ ਉਹ ਵਾਹਿਗੁਰੂ ਨਾਲ ਵੀ ਜੋੜ ਦੂਗਾ, ਅੱਜ ਵੀ ਹੈਣ। ਇਸ ਕਰਕੇ ਅਗਿਆਨੀ ਜਿਹੜਾ ਹੈ ਉਹ ਡਬੋ ਦਿੰਦਾ, ਉਹ ਪੰਡਿਤ ਅਗਿਆਨੀ ਸੀ। ਧੰਨਾ ਜੀ ਉਹਦੀ ਸ਼ਰਨ 'ਚ ਜਾਂਦੇ ਨੇ ਅਤੇ ਉਹਨੇ ਅਗਿਆਨਤਾ ਵਾਲਾ ਹੀ ਉਹਨੂੰ ਦੱਸਤਾ ਕੰਮ ਵੀ ਆਹ ਠਾਕਰ ਲੈ ਜਾ, ਇਹਨੂੰ ਭੋਗ ਲਵਾਇਆ ਕਰ, ਫਿਰ ਨਵਾ ਧਵਾ ਕੇ ਫਿਰ ਇਹਨੂੰ ਭੋਗ ਲਵਾਉਣ ਤੋਂ ਬਾਅਦ ਆਪ ਭੋਜਨ ਛਕਿਆ ਕਰ।
ਹੁਣ ਧੰਨਾ ਜੀ ਜਦੋਂ ਇਹ ਕਰਮ ਕੀਤਾ ਉਹਨਾਂ ਨੇ ਅਤੇ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਉਹਦੇ ਮੂਹਰੇ ਰੱਖਿਆ, ਕਹਿੰਦੇ ਜੀ ਛਕੋ। ਹੁਣ ਛਕੇ ਤਾਂ ਜੇ ਉਹ ਜੀਵ ਹੋਵੇ ਉਹਦੇ 'ਚ, ਉਹ ਪੱਥਰ ਨੇ ਪ੍ਰਸ਼ਾਦਾ ਨਾ ਛਕਿਆ। ਉਹਨੇ ਬੜੀਆਂ ਬੇਨਤੀਆਂ ਕੀਤੀਆਂ, ਛਕ ਲੈ ਯਾਰ ਮੈਂ ਵੀ ਛਕਣਾ, ਮੈਨੂੰ ਭੁੱਖ ਲੱਗੀ ਹੈ। ਉਹਨੇ ਮੰਨੀ ਨਾ ਗੱਲ। ਧੰਨਾ ਕਹਿੰਦਾ ਵੀ ਚਲੋ ਤੂੰ ਨਹੀਂ ਠਾਕ ਕਰਾਂ, ਤੂੰ ਨਹੀਂ ਖਾਣਾ ਖਾ, ਮੈਂ ਤਾਂ ਮੈਨੂੰ ਕੰਮ ਵੀ ਆ, ਖੇਤ ਵੀ ਜਾਣਾ। ਉਹਨੇ ਰੋਟੀ ਖਾਧੀ, ਖੇਤ 'ਚ ਲੈ ਗਿਆ, ਐਂ ਪੂਜਾ ਕਰਦਾ ਰਿਹਾ। ਇਸ ਕਰਕੇ ਇਸ ਤਰ੍ਹਾਂ ਕਰਦੇ ਕਰਦੇ ਪਰ ਮਨ ਨੂੰ ਕੋਈ ਸੁੱਖ ਨਾ ਮਿਲਿਆ, ਨਾ ਸੁੱਖ ਮਿਲਣ ਕਰਕੇ ਇੱਕ ਦਿਨ ਉਹੀ ਸੰਤ ਮੰਡਲੀ ਜਿਹੜੀ ਆਉਂਦੀ ਹੁੰਦੀ ਸੀ ਪਿੰਡ 'ਚ ਉਹ ਆ ਗਈ। ਜਦੋਂ ਉਹ ਆਏ ਧੰਨਾ ਜੀ ਉਹਨਾਂ ਨੂੰ ਜਾ ਕੇ ਮਿਲਦੇ ਨੇ, ਸੰਤਾਂ ਨੂੰ, ਸਾਧੂਆਂ ਨੂੰ। ਉਹਨਾਂ ਸੰਤਾਂ ਸਾਧੂਆਂ ਨੂੰ ਪੁੱਛ ਜਾ ਕੇ ਦੱਸਦੇ

ਫਿਰ ਉਹ ਧੰਨਾ ਜੀ ਨੂੰ ਜੋ ਉਹਨਾਂ ਨੇ ਵਿਧੀ ਦੱਸੀ, ਜੁਗਤੀ ਦੱਸੀ, ਉਹਨਾਂ ਨੇ ਉਹ ਅਪਣਾਈ। ਜਦੋਂ ਅਪਣਾਈ ਤਾਂ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋਇਆ, ਅਤੇ ਉਹ ਸ਼ਬਦ ਜਿਵੇਂ ਮਿਲਾਪ ਹੋਇਆ ਉਹ ਧੰਨਾ ਜੀ ਨੇ ਲਿਖਿਆ ਫਿਰ ਸ਼ਬਦ ਗੁਰਬਾਣੀ 'ਚ। ਬਹੁਤ ਸਾਰੇ ਜੀਵ ਅਗਿਆਨਤਾ ਬਸ ਇਹ ਕਹਿ ਦਿੰਦੇ ਧੰਨੇ ਨੇ ਪੱਥਰ 'ਚੋਂ ਪਾਇਆ, ਇਹ ਬਿਲਕੁਲ ਗਲਤ ਹੈ। ਇਸ ਲਈ ਧੰਨੇ ਨੇ ਪੱਥਰ 'ਚੋਂ ਨਹੀਂ ਪਾਇਆ, ਇਹ ਜ਼ਰੂਰ ਧੰਨੇ ਨੇ ਬਾਅਦ 'ਚ ਜਦੋਂ ਮਿਲਾਪ ਹੋਇਆ ਇਹ ਜ਼ਰੂਰ ਉਹਨਾਂ ਨੇ ਕਿਹਾ ਵੀ ਪੱਥਰ ਦੇ ਵਿੱਚ ਭਾਵੇਂ ਕੀੜਾ ਹੋਵੇ ਉਹਨੂੰ ਵੀ ਪਰਮਾਤਮਾ ਰੋਜੀ ਦਿੰਦਾ। ਉਹ ਪਰਮਾਤਮਾ ਜਿਹੜਾ ਕੀੜੇ ਨੂੰ ਰੋਜੀ ਦਿੰਦਾ ਪੱਥਰ 'ਚ, ਉਹ ਸਾਰਿਆਂ ਨੂੰ ਦੇ ਰਿਹਾ। ਇਸ ਲਈ ਲੋਕਾਂ ਦਾ ਉਹਨਾਂ ਨੇ ਭਰਮ ਦੂਰ ਕੀਤਾ, ਅਤੇ ਅੱਜ ਵੀ ਦੁਨੀਆ ਅਗਿਆਨਤਾ ਵੱਸ ਕਹਿ ਦਿੰਦੀ ਹੈ ਵੀ ਧੰਨੇ ਨੇ ਪੱਥਰ 'ਚੋਂ ਪਾਇਆ। ਕਈ ਵਾਰੀ ਸਾਡੇ ਵਾਲਾ ਲਾਣਾ ਜਿਹੜਾ ਉਹ ਤਾਂ ਹੋਰ ਹੀ ਸੁਣਾਈ ਜਾਂਦੇ, ਕਹਿੰਦੇ ਜਦੋਂ ਪੱਥਰ 'ਚੋਂ ਭਗਵਾਨ ਨਿਕਲਿਆ ਉਹ ਧੰਨੇ ਨੇ ਫੜ ਲਿਆ। ਦੱਸੋ ਜੀ ਇਹ ਕਹਾਣੀ ਬਿਲਕੁਲ 100% ਗੁਰਬਾਣੀ ਦੇ ਉਲਟ। ਗੁਰਮਤ ਅਨੁਸਾਰ ਉਹਨਾਂ ਨੇ ਕਿਵੇਂ ਪਾਇਆ ਉਹ ਸਾਨੂੰ ਫਿਰ ਦੱਸਦੇ ਨੇ। ਉਹ ਕਹਿੰਦੇ ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ। ਕਹਿੰਦੇ ਜਦੋਂ ਮੈਂ ਉਹ ਪੰਡਿਤ ਆਪਣੇ ਸੰਤ ਜਨਾਂ ਨੂੰ ਗੁਰੂ ਧਾਰਨ ਕੀਤਾ, ਉਹਨਾਂ ਨੇ ਮੈਨੂੰ ਗਿਆਨ ਦਿੱਤਾ। ਗਿਆਨ ਤੋਂ ਬਿਨਾਂ ਧਿਆਨ ਨਹੀਂ ਹੋ ਸਕਦਾ, ਧਿਆਨ ਤੋਂ ਬਿਨਾਂ ਮਿਲ ਨਹੀਂ ਸਕਦਾ। ਦੋ ਚੀਜ਼ਾਂ ਹੈ ਜਿਹੜੇ ਪਰਮਾਤਮਾ ਨੂੰ ਕੋਈ ਪਾਉਣਾ ਚਾਹੁੰਦਾ ਹੈ, ਕਿਉਂਕਿ ਇਸ ਰਾਹ 'ਤੇ ਕੋਈ ਵਿਰਲਾ ਹੀ ਤੁਰਦਾ, ਨਹੀਂ ਤਾਂ ਕਿਰਪਾ ਹੀ ਆ। ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਦਾ ਗਿਆਨ ਲੈਣਾ ਪਊਗਾ। ਇਹ ਗਿਆਨ ਨੂੰ ਬ੍ਰਹਮ ਗਿਆਨ ਕਿਹਾ ਗਿਆ ਗੁਰਬਾਣੀ 'ਚ। ਇਹ ਬ੍ਰਹਮ ਵਿੱਦਿਆ ਪੜ੍ਹਨੀ ਪੈਂਦੀ ਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਦਾਸ ਨੇ 12 ਸਾਲ ਮਹਾਂਪੁਰਖਾਂ ਕੋਲ ਰਹਿ ਕੇ ਵਿੱਦਿਆ ਪੜ੍ਹੀ, ਅੱਜ ਵੀ ਪੜ੍ਹ ਰਹੇ ਹਾਂ। ਅੱਗੇ ਜਿਹੜੇ ਗੁਰਮੁਖ ਸਾਨੂੰ ਪੜ੍ਹਾਉਂਦੇ ਨੇ ਅਸੀਂ ਉਹਨਾਂ ਤੋਂ ਅੱਜ ਵੀ ਵਿੱਦਿਆ ਪੜ੍ਹ ਰਹੇ ਹਾਂ। ਇਹ ਵਿੱਦਿਆ ਦਾ ਕੋਈ ਅੰਤ ਨਹੀਂ ਗਾ, ਇਹ ਬੇਅੰਤ ਹੈ। ਕਈ ਵਾਰ ਥੋੜ੍ਹੀ ਜਿਹੀ ਵਿੱਦਿਆ ਲੈ ਕੇ ਬੰਦਾ ਆਪਣੇ ਆਪ ਨੂੰ ਗਿਆਨੀ ਸਮਝਣ ਲੱਗ ਜਾਂਦਾ, ਇਹ ਬੜਾ ਵੱਡਾ ਭਰਮ ਆ। ਇਸ ਲਈ ਗਿਆਨ ਦਾ ਵੀ ਕੋਈ ਅੰਤ ਨਹੀਂ, ਧਿਆਨ ਦਾ ਵੀ ਕੋਈ ਅੰਤ ਨਹੀਂ। ਕਈ ਵਾਰ ਥੋੜ੍ਹਾ ਧਿਆਨ ਲੱਗ ਕੇ ਵੀ ਬੰਦਾ ਇਹ ਹਉਮੇ 'ਚ ਆ ਜਾਂਦਾ ਵੀ ਮੇਰਾ ਤਾਂ ਧਿਆਨ ਲੱਗ ਗਿਆ ਖਨੀ, ਉਹ ਦੂਜਿਆਂ ਨੂੰ ਸਮਝਾਉਣ ਲਈ ਛੇਤੀ ਕਾਲਾ ਪੈ ਜਾਂਦਾ। ਇਸ ਲਈ ਗਿਆਨ ਅਤੇ ਧਿਆਨ ਤੋਂ ਬਿਨਾਂ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਇਸ ਲਈ ਗਿਆਨ ਗੁਰੂ ਦਾ ਹੋਣਾ ਚਾਹੀਦਾ। ਤਾਂ ਕਰਕੇ ਫਿਰ ਗੁਰਬਾਣੀ 'ਚ ਸੱਚੇ ਪਾਤਸ਼ਾਹ ਇਹ ਭਗਤ ਧੰਨਾ ਜੀ ਦੱਸਦੇ ਨੇ ਮੈਂ ਰੱਬ ਨੂੰ ਕਿਵੇਂ ਮਿਲਿਆ। ਕਹਿੰਦੇ ਗਿਆਨ ਪ੍ਰਵੇਸ਼ ਗੁਰਹਿ ਧੰਨ ਦੀਆ, ਧਿਆਨ ਮਾਨ ਮਨ ਏਕ ਮਏ। ਕਹਿੰਦੇ ਮੈਨੂੰ ਗੁਰੂ ਨੇ ਗਿਆਨ ਕਰਾ ਦਿੱਤਾ ਵੀ ਇਹ ਲੋਕ ਅਤੇ ਪ੍ਰਲੋਕ ਦਾ, ਮਾਇਆ ਦਾ ਅਤੇ ਬ੍ਰਹਮ ਦਾ ਗਿਆਨ ਕਰਾਉਂਦੇ ਨੇ ਜਿਹੜੇ ਗੁਰਮੁਖ ਹੁੰਦੇ ਨੇ। ਮਾਇਆ ਕੀ ਆ, ਬ੍ਰਹਮ ਕੀ ਆ? ਬ੍ਰਹਮ ਤੋਂ ਮਾਇਆ ਦਾ ਪਸਾਰਾ ਹੋਇਆ, ਮਾਇਆ ਦੇ ਵਿੱਚ ਬ੍ਰਹਮ ਆ। ਜਿਹਨੂੰ ਗੁਰਬਾਣੀ 'ਚ ਕਿਹਾ ਗਿਆ ਨਾ ਖਾਲਕ ਖਲਕ ਖਲਕ ਮੈਂ ਖਾਲਕ ਖਲਕ ਵਸੇ ਰੱਬ ਮਾਏ। ਇਸ ਕਰਕੇ ਜਿਹਨੂੰ ਕਿਹਾ ਗਿਆ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ, ਕਹੇ ਕਬੀਰ ਰਾਮ ਨਾਮ ਨਾ ਛੋਟੂ ਸਹਿਜੇ ਹੋਏ ਸੋਹੇ। ਇਸ ਕਰਕੇ ਗੁਰੂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ, ਅਤੇ ਗਿਆਨ ਲੈਣ ਲਈ ਆਪਾਂ ਖਤਮ ਕਰਨਾ ਪੈਂਦਾ, ਸਾਰੀ ਉਮਰ ਸਿੱਖ ਬਣਨਾ ਪੈਂਦਾ, ਸਿੱਖਿਆ ਲੈਣੀ ਪੈਂਦੀ ਹੈ। ਕਹਿੰਦੇ ਗਿਆਨ ਪ੍ਰਵੇਸ਼ ਗੁਰਹਿ ਧੰਨ ਦੀ ਆ, ਇਹ ਧੰਨ ਮੈਨੂੰ ਗੁਰੂ ਨੇ ਦਿੱਤਾ ਗਿਆਨ ਦਾ, ਬ੍ਰਹਮ ਗਿਆਨ। ਇਹ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਬ੍ਰਹਮ ਗਿਆਨ ਹੈ, ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ। ਇਹਨੂੰ ਕੋਈ ਮਹਾਂਪੁਰਖ ਹੀ ਸਮਝਾ ਸਕਦਾ, ਸਾਡੇ ਸਮਝ ਤੋਂ ਪਰੇ ਦੀ ਗੱਲ ਆ ਗੁਰਬਾਣੀ। ਕਿਉਂਕਿ ਮੈਂ ਆਪਣਾ ਤਜਰਬਾ ਦੱਸਦਾ, 24 ਸਾਲ ਹੋ ਗਏ ਨੇ ਇਸ ਨੂੰ ਸਮਝਦੇ ਹਾਂ, ਪਰ ਅਜੇ ਤੱਕ ਮੈਂ ਕਹਿ ਸਕਦਾ ਮੈਨੂੰ ਕੁਛ ਸਮਝ ਨਹੀਂ ਆਈ। ਜੇ ਮੈਂ ਕਹਾਂ ਮੈਨੂੰ ਸਮਝ ਆ ਗਿਆ, ਮੇਰੀ ਵੱਡੀ ਅਗਿਆਨਤਾ ਹੈ। ਜਿਹੜਾ ਕਹਿੰਦਾ ਮੈਂ ਸਮਝ ਗਿਆ, ਇਹਦਾ ਮਤਲਬ ਉਹ ਸਮਝਿਆ ਨਹੀਂ, ਇਹ ਅਗਿਆਨਤਾ। ਇਹ ਤਾਂ ਸਮਝ ਸਮਝ ਕੇ ਆਪਾਂ ਭਾਵ ਖਤਮ ਕਰਕੇ ਉਹਦਾ ਰੂਪ ਹੋਣ ਲਈ ਬਾਣੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਫਿਰ ਘਰ 'ਚ ਵਾਸਾ ਕਰਾ ਦਿੰਦੀ ਹੈ ਬਾਣੀ। ਇਸ ਕਰਕੇ ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ, ਧਿਆਨ ਮਾਨ ਮਨ ਏਕ ਮਏ। ਕਹਿੰਦੇ ਮੈਨੂੰ ਇੱਕ ਦਾ ਗਿਆਨ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਆ, ਬ੍ਰਹਮ ਵਿੱਦਿਆ ਇੱਕ ਤੋਂ ਸ਼ੁਰੂ ਹੁੰਦੀ ਹੈ। ਜਦੋਂ ਇਹ ਬ੍ਰਹਮ ਵਿੱਦਿਆ ਪੜ੍ਹੋਗੇ ਨਾ ਉਹ ਇੱਕ ਤੋਂ ਸ਼ੁਰੂ ਹੋਊਗੀ, ਇੱਕ ਤੋਂ ਅਨੇਕ ਰੂਪ ਕਿਵੇਂ ਪ੍ਰਗਟ ਹੋਇਆ, ਇਹ ਬ੍ਰਹਮ ਵਿੱਦਿਆ ਗੁਰਬਾਣੀ। ਇਸ ਲਈ ਕਹਿੰਦੇ ਫਿਰ ਮੈਂ ਕੀ ਕੀਤਾ? ਕਹਿੰਦੇ ਮੈਂ ਫਿਰ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਭਗਤੀ ਪ੍ਰੇਮ ਨਾਲ ਹੀ ਹੁੰਦੀ ਹੈ।

0: ਗਿਣਤੀ ਮਿਣਤੀ ਨਾਲ ਨਹੀਂ ਹੁੰਦੀ। ਪ੍ਰੇਮ ਦੇ ਵਿੱਚ ਤਾਂ ਤੁਸੀਂ ਭੁੱਲ ਜਾਓਗੇ ਟਾਈਮ, ਜਦੋਂ ਤੁਸੀਂ ਟਾਈਮ ਦੇਖ ਕੇ ਭਗਤੀ ਕਰੋਗੇ ਨਾ, ਸਮਝ ਲਓ ਪ੍ਰੇਮ ਨਹੀਂ ਹੈਗਾ। ਇਹ ਕਰਨੀ ਹੈ ਭਗਤੀ ਵੀ ਜਿੰਨਾ ਚਿਰ ਤੂੰ ਬਿਠਾ ਲਏਗਾ ਮੈਂ ਬਹਿ ਜੂੰਗਾ। ਕੋਈ ਘੰਟਾ ਬਿਠਾ ਲਏ, ਦੋ ਚਾਰ ਪੰਜ, ਕਈ ਉਹਦੀ ਮਰਜ਼ੀ ਹੈ, ਕਈ ਵਾਰੀ ਅੱਠੇ ਪੈਰ ਵੀ ਬਿਠਾ ਸਕਦਾ। ਇਸ ਕਰਕੇ ਜੇ ਅੱਠ ਪੈਰ ਉਹ ਬਿਠਾ ਲੂਗਾ, ਕਿ ਉਹ ਬਿਠਾਉਣਾ ਉਹਨੇ ਆ, ਤੁਸੀਂ ਨਹੀਂ ਬੈਠ ਸਕਦੇ, ਉਹਦੀ ਕਿਰਪਾ ਨਜ਼ਰ ਨਾਲ ਬੈਠ ਸਕਦੇ ਹੋ। ਜੇ ਕਹਿੰਦੇ ਆ ਸਮਾਂ ਜਿਹੜਾ ਚੱਲ ਰਿਹਾ ਇਹਦੇ 'ਚ ਅੱਠ ਪਹਿਰ ਕੋਈ ਸੁਰਤੀ ਲਗਾਤਾਰ ਪਰਮੇਸ਼ੁਰ ਦੇ ਚਰਨਾਂ 'ਚ ਜੁੜ ਕੇ ਬਹਿ ਜਾਵੇ ਥਿਰ ਘਰ 'ਚ, ਤਾਂ ਉਹਨੂੰ ਪੂਰਨ ਬ੍ਰਹਮ ਗਿਆਨ ਹੋ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਆਠ ਪਹਿਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ। ਇਸ ਕਰਕੇ ਕਹਿੰਦੇ ਫਿਰ ਮੈਂ ਪ੍ਰੇਮਾ ਭਗਤੀ ਕੀਤੀ। ਜਦੋਂ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੀ, ਭਗਤ ਧੰਨਾ ਜੀ ਕਹਿੰਦੇ ਮੈਨੂੰ ਸੁੱਖ ਮਿਲਿਆ। ਆਹ ਜਿਹੜੀ ਕਥਾ ਨਾ ਗੁਰਬਾਣੀ ਦੀ, ਅਜੇ ਭਗਤੀ ਤਾਂ ਇਦੂ ਗਾਂਹ ਦੀਆਂ ਗੱਲਾਂ, ਇਹ ਕਥਾ ਸੁਣਨ ਵਾਲੇ ਨੂੰ ਵੀ ਸੁੱਖ ਆਉਣਾ ਸ਼ੁਰੂ ਹੋ ਜਾਊਗਾ। ਇਹ ਅਕਥ ਕਥਾ ਇਹਨੂੰ ਕਿਹਾ ਗਿਆ ਗੁਰਬਾਣੀ ਨੂੰ। ਜਿਹੜਾ ਇਹ ਸੁਣਦਾ ਉਹ ਸੁੱਖ ਉਹਨੂੰ ਉਦਾਂ ਹੀ ਮਿਲਣਾ ਸ਼ੁਰੂ ਹੋ ਜਾਂਦਾ ਜੇ ਕਿਤੇ ਸੁਣਨਾ ਸ਼ੁਰੂ ਕਰ ਦੇਵੇ। ਜਿਹਨੂੰ ਮਹਾਰਾਜ ਕਹਿੰਦੇ ਸੁਣ ਅਕਥ ਕਥਾ ਸੁੱਖ ਬੰਤੀ, ਇਹ ਜਿਹੜੀ ਅਕਥ ਕਥਾ ਇਹ ਸੁੱਖਾਂ ਦਾ ਘਰ ਹੈ। ਗੁਰਬਾਣੀ ਸੁੱਖ ਬੰਤੀ, ਸੁੱਖ ਦਿੰਦੀ ਆ। ਇਸ ਕਰਕੇ ਜਦੋਂ ਅਸੀਂ ਇਹ ਕਥਾ ਸੁਣਾਂਗੇ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਸੁੱਖ ਮਿਲੂਗਾ। ਧੰਨਾ ਜੀ ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣਿਆ, ਕਹਿੰਦੇ ਜਦੋਂ ਮੈਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕੀਤੀ ਤਾਂ ਮੈਨੂੰ ਸੁੱਖ ਮਿਲਿਆ। ਕਹਿੰਦੇ ਤ੍ਰਿਪਤ ਅਗਾਨੀ ਮੁਕਤ ਭਏ, ਕਹਿੰਦੇ ਮੇਰਾ ਮਨ ਤ੍ਰਿਪਤ ਹੋ ਗਿਆ। ਹੁਣ ਮਨ ਤ੍ਰਿਪਤ ਇਹ ਕਦੋਂ ਹੁੰਦਾ? ਜਦੋਂ ਇਹ ਨਾਮ 'ਚ ਸਮਾ ਜਾਂਦਾ, ਜਾ ਕੇ ਸ਼ਬਦ 'ਚ ਸਮਾ ਜਾਂਦਾ ਉਦੋਂ ਤ੍ਰਿਪਤ ਹੁੰਦਾ, ਉਦੋਂ ਤ੍ਰਿਸ਼ਨਾ ਖਤਮ ਹੁੰਦੀ ਹੈ। ਤ੍ਰਿਸ਼ਨਾ ਜਿਹੜੀ ਹੈ ਉਹੀ ਸਾਨੂੰ ਤ੍ਰਿਪਤ ਨਹੀਂ ਮਨ ਹੋਣ ਦਿੰਦੀ, ਮੈਂ ਆਹ ਕਰ ਲਾਂ, ਮੈਂ ਆਹ ਕਰ ਲਾਂ, ਮੇਰਾ ਆਹ ਰਹਿ ਗਿਆ, ਮੇਰਾ ਉਹ ਰਹਿ ਗਿਆ। ਕੰਮ ਨਹੀਂ ਮੁੱਕੇ ਕਿਸੇ ਦੇ ਵੀ, ਬੰਦੇ ਮੁੱਕ ਜਾਂਦੇ ਨੇ ਅਤੇ ਗੁਰਮੁੱਖਾਂ ਦੇ ਕੰਮ ਮੁੱਕ ਜਾਂਦੇ ਨੇ। ਉਹ ਫਿਰ ਜਿਹੜਾ ਕਰਾਉਂਦਾ ਉਹ ਕਰਦੇ ਨੇ, ਜਿਵੇਂ ਚਲਾਉਂਦਾ ਉਵੇਂ ਚੱਲਦੇ ਨੇ, ਜਿਹਨੂੰ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਧੰਨਾ ਜੀ ਕਹਿੰਦੇ ਮੈਂ ਤ੍ਰਿਪਤ ਹੋ ਗਿਆ, ਮੇਰੀ ਭੁੱਖ ਹੀ ਖਤਮ ਹੋ ਗਈ, ਨਾਮ ਜਿਣ ਕੇ ਮਨ ਵਸਿਆ, ਭੁੱਖਾਂ ਸਭ ਗਵਾਈਆਂ। ਜਿਹਨੂੰ ਮਹਾਰਾਜ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਜਦੋਂ ਨਾਮ ਜਿਹੜਾ ਹੈ ਤ੍ਰਿਸ਼ਨਾ ਬੁੱਝ ਹਰ ਕੇ ਨਾਏ, ਜਦੋਂ ਹਰੀ ਦਾ ਨਾਮ ਹਿਰਦੇ 'ਚ ਵੱਸ ਜਾਂਦਾ ਸਾਡੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਭੁੱਖ ਖਤਮ ਹੋ ਜਾਂਦੀ ਹੈ। ਇਹ ਭੁੱਖ ਜਿਹੜੀ ਹੈ ਇਹ ਉਦੋਂ ਖਤਮ ਹੁੰਦੀ ਹੈ ਜਦੋਂ ਸਾਡਾ ਮਨ ਭਗਤੀ ਕਰੂਗਾ, ਪ੍ਰੇਮਾ ਭਗਤੀ ਪ੍ਰੇਮ ਦੁਆਰਾ ਕਰੂਗਾ। ਪ੍ਰੇਮ ਭਗਤ ਮਾਨੀ ਸੁੱਖ ਜਾਣਿਆ, ਤ੍ਰਿਪਤ ਅਗਾਨੀ ਮੁਕਤ ਭਏ, ਕਹਿੰਦੇ ਮੈਂ ਤ੍ਰਿਪਤ ਹੋ ਗਿਆ ਅਤੇ ਮੁਕਤ ਹੋ ਗਿਆ। ਹੁਣ ਮੁਕਤੀ ਕੀ ਹੈ? ਮੁਕਤੀ ਹੈ ਬੰਧਨ ਤੋਂ ਛੁਟਕਾਰਾ। ਹੁਣ ਗੁਰਬਾਣੀ ਤੋਂ ਪੁੱਛੋ ਫਿਰ ਬੰਧਨ ਕੀ ਹੈ? ਕਹਿੰਦੇ ਆ ਸੰਸਾਰ ਬੰਧਨ, ਅਤੇ ਸੰਸਾਰ ਕੀ ਹੈ? ਸਵਾਲ 'ਚੋਂ ਸਵਾਲ ਹੈ ਸਾਰੇ ਦੇਖਿਓ, ਕਿਉਂਕਿ ਜੇ ਤੁਹਾਨੂੰ ਕੋਈ ਇੱਕ ਸਵਾਲ, ਕਈ ਵਾਰੀ ਕੋਈ ਗੁਰਮੁਖ ਮਿਲ ਜੇ ਨਾ ਤੁਹਾਨੂੰ ਇੱਕ ਸਵਾਲ ਕਰ ਦੇਵੇ, ਤੁਸੀਂ ਉਹਦਾ ਜਵਾਬ ਦਿਓਗੇ, ਉਹਨੇ ਦੂਜਾ ਕਰ ਦੇਣਾ, ਤੀਜਾ ਕਰ ਦੇਣਾ, ਤੁਹਾਨੂੰ ਜਵਾਬ ਨਹੀਂ ਆਉਣਾ ਕੋਈ ਵੀ। ਕਿਉਂ? ਕਿਉਂਕਿ ਗੁਰਬਾਣੀ ਖੋਜੀ ਨਹੀਂ। ਜੇ ਗੁਰਬਾਣੀ ਖੋਜੀ ਹੋਵੇ ਮੈਨੂੰ ਬੰਧਨਾਂ ਦਾ ਪਤਾ ਲੱਗ ਜਾਂਦਾ, ਬੰਧਨ ਕੀ ਆ। ਫਿਰ ਗੁਰਬਾਣੀ ਕਹਿੰਦੀ ਬੰਧਨ ਸੰਸਾਰ ਆ, ਫਿਰ ਸੰਸਾਰ ਦਾ ਪਤਾ ਲੱਗ ਜਾਂਦਾ ਸੰਸਾਰ ਕੀ ਹੈ। ਸੰਸਾਰ ਨੂੰ ਲੋਕ ਕਹਿੰਦੇ ਨੇ, ਫਿਰ ਪਤਾ ਲੱਗ ਜੂ ਲੋਕ ਕੀ ਹੈ। ਅਤੇ ਫਿਰ ਅਸੀਂ ਲੋਕ ਨੂੰ ਜਦੋਂ ਜਾਣ ਲਾਂਗੇ ਫਿਰ ਅਸੀਂ ਬੰਧਨਾਂ ਤੋਂ ਛੁੱਟਣ ਦਾ ਕੋਸ਼ਿਸ਼ ਕਰਾਂਗੇ ਵੀ ਇਹ ਸਾਰੇ ਬੰਧਨ ਆ। ਫਿਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਾਂ। ਜਿਹਨੂੰ ਸੁਖਮਣੀ ਸਾਹਿਬ 'ਚ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਬੰਧਨ ਤੋੜ ਭਏ ਨਿਰਵੈਰ, ਅਣਦਨ ਪੂਜੈ ਗੁਰ ਕੇ ਪੈਰ। ਅਣਦਨ ਅੱਠੇ ਪੈਰ ਸੁਰਤੀ ਜੁੜੀ ਰਹਿੰਦੀ ਉਹਨਾਂ ਦੀ, ਉਹਨਾਂ ਦੇ ਬੰਧਨ ਟੁੱਟੇ ਆ। ਜੇ ਮੈਂ ਕਹਾਂ ਮੈਂ ਤੋੜ ਲਏ, ਮੈਂ ਤਾਂ ਤੁਹਾਨੂੰ ਫਿਰ ਗੁੰਮਰਾਹ ਹੀ ਕਰੂੰਗਾ। ਮੇਰੇ ਤਾਂ ਆਪ ਅਜੇ ਤੁਹਾਨੂੰ ਇਹੀ ਬੇਨਤੀ ਕਰੀ ਦੀ ਇੱਥੇ ਆ ਕੇ, ਤਾਂ ਹੀ ਗੁਣ ਗਾਈਦੇ ਵੀ ਸਾਡੇ ਵੀ ਟੁੱਟ ਜਾਣ। ਰਲ ਮਿਲ ਕੇ ਆਪਾਂ ਜਦੋਂ ਗੁਣ ਗਾਵਾਂਗੇ ਫਿਰ ਬੰਧਨ ਟੁੱਟਦੇ ਨੇ। ਹਾਂ, ਬੰਧਨ ਘੱਟ ਜਾਂਦੇ ਨੇ, ਅਤੇ ਇੱਕ ਦਿਨ ਉਹ ਕਿਰਪਾ ਜਦੋਂ ਕਰਦਾ, ਨਦਰ ਕਰਦਾ, ਫਿਰ ਬੰਧਨ ਤੋੜ ਦਿੰਦਾ ਸਾਡੇ, ਫਿਰ ਉਦੋਂ ਉਹ ਸ਼ਬਦ 'ਚ ਸਮਾ ਜਾਂਦਾ ਮਨ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣਿਆ, ਤ੍ਰਿਪਤ ਅਗਾਨੀ ਮੁਕਤ ਪਏ, ਕਹਿੰਦੇ ਮੈਂ ਮੁਕਤ ਹੋ ਗਿਆ। ਮੁਕਤ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਬਾਣੀ 'ਚ, ਬੰਧਨ ਬੰਧਨ ਸੁੱਤ ਕੰਨਿਆ ਅਰ ਨਾਰ, ਬੰਧਨ ਮਾਤ ਪਿਤਾ ਸੰਸਾਰ, ਕਹਿੰਦੇ ਸੰਸਾਰ ਆਹ ਜਿਹੜਾ ਸਾਡਾ ਪਰਿਵਾਰ ਸਾਰਾ ਇਹ ਬੰਧਨ ਬਣ ਜਾਂਦਾ ਸਾਡੇ ਲਈ ਜੇ ਆਹ ਗਿਆਨ ਨਾ ਹੋਵੇ ਤਾਂ। ਜੇ ਇਹ ਗਿਆਨ ਹੈ ਫਿਰ ਬੰਧਨ ਕੋਈ ਨਹੀਂ ਹੈਗਾ ਪਰਿਵਾਰ। ਇਹ ਕਈ ਵਾਰ ਸੁਣ ਕੇ ਨਾ ਥੋੜ੍ਹਾ ਗਿਆਨ ਵੀ ਕਈ ਵਾਰੀ ਬੰਦੇ ਨੂੰ ਤੰਗ ਕਰ ਦਿੰਦਾ। ਜੇ ਇੰਨੀ ਗੱਲ ਹੀ ਸੁਣ ਗਏ ਪਰਿਵਾਰ ਬੰਧਨ, ਉਹ ਜਾ ਕੇ ਪਰਿਵਾਰ ਵਾਲਿਆਂ ਨਾਲ ਲੜੀ ਜਾਂਦਾ ਵੀ ਮੈਂ ਬਾਣੀ ਪੜ੍ਹਦਾ ਤੁਸੀਂ ਪਾਣੀ ਨਹੀਂ ਪੜ੍ਹਦੇ, ਤੁਸੀਂ ਮੈਨੂੰ ਰੋਕਦੇ ਹੋ, ਜੇ ਆ ਵੋ ਆ, ਉਹ ਲੜਨ ਲੱਗ ਜਾਂਦੇ ਨੇ, ਅਗਿਆਨਤਾ ਇਹਨੂੰ ਕਹਿੰਦੇ ਨੇ। ਇਸ ਕਰਕੇ ਪਰਿਵਾਰ ਦੇ ਵਿੱਚ ਰਹਿਣਾ ਸਿਖਾਇਆ ਗਿਆ ਸਾਨੂੰ, ਇਹਨੂੰ ਕਹਿੰਦੇ ਜੀਵਨ ਜਾਚ। ਗੁਰਬਾਣੀ ਦੇ ਵਿੱਚ ਜੁਗਤੀ ਸਿਖਾਈ ਗਈ ਹੈ ਪਰਿਵਾਰ 'ਚ ਕਿਵੇਂ ਰਹਿਣਾ। ਇਸ ਲਈ ਜਿਹੜਾ ਪਰਿਵਾਰ ਹੈ ਪਿਛਲੇ ਸੰਜੋਗੀ ਹਾਂ ਅਸੀਂ, ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ। ਇਹ ਨਾ ਹੋਵੇ ਵੀ ਸੰਜੋਗ ਬੰਧਨ ਬਣ ਜਾਵੇ ਸਾਡਾ। ਇਹ ਸੰਜੋਗ ਜਿਹੜਾ ਹੈ ਵਿਯੋਗ ਹੁੰਦਾ, ਸੰਜੋਗ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਜੋਗ ਅਤੇ ਵਿਯੋਗ ਦਾ ਖੇਲ ਹੈ। ਇਸ ਲਈ ਇਹ ਸੰਜੋਗ ਸਾਡਾ ਹੋਇਆ, ਮਹਾਰਾਜ ਕਹਿੰਦੇ ਇਹ ਸੰਜੋਗ ਕੀ ਕਰਨਾ, ਕਹਿੰਦੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿੱਤ ਰਸਨਾ ਹਰ ਨਾਮ ਉਚਾਰੇ। ਜਿਹਦੇ ਨਾਲ ਅਸੀਂ ਮਿਲ ਕੇ ਨਾਮ ਜਪੀਏ ਉਹ ਸਾਡੇ ਸੰਜੋਗੀ ਨੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣਿਆ ਤ੍ਰਿਪਤ ਅਗਾਨੀ ਮੁਕਤ ਭਏ। ਕਹਿੰਦੇ ਧੰਨਾ ਜੱਟ ਉਧਾਰਿਆ, ਇਹ ਜੋ ਭਾਈ ਗੁਰਦਾਸ ਜੀ ਦੀ ਵਾਰ ਹੈ। ਹੁਣ ਧੰਨਾ ਜੀ ਕਹਿੰਦੇ ਮੈਂ ਮੁਕਤ ਹੋ ਗਿਆ, ਫਿਰ ਕਹਿੰਦੇ ਅੱਗੇ ਜਾ ਕੇ ਫਿਰ ਜਦੋਂ ਨਾ ਬੰਧਨਾਂ ਤੋਂ ਮੁਕਤ ਹੋਇਆ, ਇੱਥੋਂ ਸ਼ੁਰੂ ਹੁੰਦਾ ਫਿਰ ਧਿਆਨ, ਜਿਹੜਾ ਸੱਚ ਵਿੱਚ ਧਿਆਨ ਹੈ। ਪਹਿਲਾਂ ਗੁਰਮੰਤਰ 'ਚ ਧਿਆਨ ਹੁੰਦਾ, ਵਾਹਿਗੁਰੂ ਗੁਰਮੰਤਰ ਹੈ, ਇਹਨੂੰ ਧਿਆਨ ਨਾਲ ਸੁਣਨਾ ਹੁੰਦਾ ਸਿਰਫ, ਇਹਨੂੰ ਧੁਨਮੈਂ ਧਿਆਨ ਕਹਿੰਦੇ ਨੇ ਪਹਿਲੀ ਸਟੇਜ। ਦੂਜੀ ਸਟੇਜ ਦੇ ਉੱਤੇ ਧਨ ਧੁਨ ਪ੍ਰਗਟ ਹੁੰਦੀ ਹੈ ਜਿਹੜੀ ਅੰਦਰੋਂ, ਉਹ ਧੁਨ ਵਿੱਚ ਧਿਆਨ ਲਾਉਣਾ ਹੁੰਦਾ। ਉਹਦੇ ਵਿੱਚ ਜਦੋਂ ਧਿਆਨ ਲੱਗਦਾ ਹੈ ਤਾਂ ਅੰਦਰ ਜੋਤ ਪ੍ਰਗਟ ਹੁੰਦੀ ਹੈ, ਉਹਨੂੰ ਆਤਮਾ ਕਹਿੰਦੇ ਨੇ, ਆਤਮ ਰੂਪ। ਉਸ ਆਤਮਾ ਜਿਹੜੀ ਜੋਤ ਹੈ, ਜੋਤ ਜਾ ਕੇ ਧਿਆਨ ਲਾਉਂਦੇ ਆ ਜਿਹੜੇ, ਉਹਨਾਂ ਨੂੰ ਕਹਿੰਦੇ ਨੇ ਗੁਰਮੁਖ। ਫਿਰ ਉਹ ਜੋਤ ਜਾ ਕੇ ਜੋਤ ਜਿਹੜੀ ਸਮਾ ਜਾਂਦੀ ਆ ਉਹ ਹਰੀ ਰੂਪ ਹੁੰਦੇ ਨੇ। ਇਹ ਪ੍ਰੈਕਟੀਕਲ ਸਾਰਾ ਆਪਾਂ ਇੰਨਾ ਕਰਨਾ, ਆਪਾਂ ਸਾਰਿਆਂ ਨੇ ਇਹ ਹੁਣ ਆਪਾਂ ਦੇਖਣਾ ਵੀ ਕਰਨਾ ਕਿ ਨਹੀਂ ਕਰਨਾ। ਇਸ ਕਰਕੇ ਗੁਰਬਾਣੀ 'ਚ ਉਹ ਫਿਰ ਸਾਨੂੰ ਧੰਨਾ ਜੀ ਕੀ ਕਹਿੰਦੇ ਨੇ, ਕਹਿੰਦੇ ਮੈਂ ਜਦੋਂ ਪ੍ਰੇਮਾ ਭਗਤੀ ਕੀਤੀ ਮੇਰਾ ਮਨ ਮੁਕਤ ਹੋ ਗਿਆ, ਫਿਰ ਬੈਠਣ ਲੱਗ ਗਿਆ ਮਨ, ਸ਼ਬਦ ਨਾਲ ਜੁੜ ਕੇ ਲਗਾਤਾਰ ਬੈਠੇ, ਕਹਿੰਦੇ ਫਿਰ ਜੋਤ ਪ੍ਰਗਟ ਹੋ ਗਈ, ਜਿਹਨੂੰ ਕਹਿੰਦੇ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਸਹਿਜ ਸਮਾਧ ਲਗਾਏ। ਕਹਿੰਦੇ ਜੋਤ ਸਮਾਈ ਸਮਾਨੀ ਜਾ ਕੇ ਅਛਲੀ ਪ੍ਰਭ ਪਹਿਚਾਨਿਆ, ਕਹਿੰਦੇ ਫਿਰ ਮੈਂ ਉਹ ਵਾਹਿਗੁਰੂ ਨੂੰ ਪਛਾਣ ਲਿਆ, ਉਹ ਹਰੀ ਨੂੰ ਮੈਂ ਮਿਲਿਆ, ਜੋਤ ਸਮਾਈ ਸਮਾਨੀ ਜਾ ਕੇ ਮੇਰੀ ਜੋਤ ਜਾ ਕੇ ਜੋਤ 'ਚ ਮਿਲ ਗਈ। ਜਿਹਨੂੰ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ। ਉਦੋਂ ਸਾਡਾ ਪੂਰਾ ਹੋ ਗਿਆ ਕੰਮ, ਸਾਡਾ ਕੰਮ ਇੱਥੇ ਪੂਰਾ ਹੋਣਾ, ਭਗਤੀ ਇੱਥੇ ਸੰਪੂਰਨ ਹੁੰਦੀ ਹੈ ਜਾ ਕੇ। ਇਸ ਲਈ ਜਿਹੜੀ ਭਗਤੀ ਹੈ ਧੰਨੇ ਨੇ ਕੀਤੀ, ਫਿਰ ਉਹ ਸੰਪੂਰਨ ਕਰ ਲਿਆ ਉਹਨੇ, ਜੋਤੀ ਜੋਤ। ਕਹਿੰਦੇ ਜੋਤ ਸਮਾਈ ਸਮਾਨੀ ਜਾ ਕੇ ਅਚਲੀ ਪ੍ਰਭ ਪਹਿਚਾਨਿਆ, ਜਿਹਨੂੰ ਛਲ ਨਹੀਂ ਕੋਈ ਸਕਦਾ, ਅਛਲੀ ਸਾਨੂੰ ਛਲ ਸਕਦਾ, ਮਾਇਆ ਛਲਦੀ ਹੈ ਸਭ ਨੂੰ, ਸੰਸਾਰ ਮਾਇਆ ਨੇ ਛਲਿਆ ਹੋਇਆ, ਪਰ ਮਾਇਆ ਬ੍ਰਹਮ ਨੂੰ ਨਹੀਂ ਛਲ ਸਕਦੀ। ਇਸ ਲਈ ਉਹ ਜਿਹੜਾ ਨਾ ਛਲਿਆ ਜਾਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਨੂੰ ਕਹਿੰਦੇ ਮੈਂ ਪਛਾਣਿਆ ਜਾ ਕੇ ਮਿਲਿਆ, ਅਸਲੀ ਪ੍ਰਭ ਅਛਲੀ ਪ੍ਰਭ ਪਹਿਚਾਨਿਆ, ਪਹਿਚਾਣ ਹੋ ਗਈ ਮੇਰੀ ਕਹਿੰਦੇ ਹਰੀ ਨਾਲ। ਕਹਿੰਦੇ ਧੰਨੇ ਧੰਨ ਪਾਇਆ ਧਰਨੀ ਧਰ ਮਿਲ ਜਣ ਸੰਤ ਸਮਾਨਿਆ। ਕਹਿੰਦੇ ਮੈਂ ਸੰਤਾਂ ਸਾਧੂਆਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ, ਕਹਿੰਦੇ ਮੈਂ ਉਹ ਪਰਮਾਤਮਾ ਨੂੰ ਮਿਲਿਆ ਜਿਹੜਾ ਧਰਤੀ ਦਾ ਮਾਲਕ ਹੈ। ਧੰਨੇ ਧੰਨ ਪਾਇਆ ਧਰਨੀ ਧਰ, ਕਹਿੰਦੇ ਉਹ ਧਰਨੀ ਧਰ ਜਿਹੜਾ ਧਰਤੀ ਦਾ ਮਾਲਕ ਹੈ ਵਾਹਿਗੁਰੂ, ਕਹਿੰਦੇ ਮੈਂ ਉਹਨੂੰ ਪਾਇਆ। ਇਸ ਲਈ ਇਹ ਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ ਜਿਨ੍ਹਾਂ ਨੇ ਪਾਇਆ, ਅਤੇ ਅਸੀਂ ਇਹ ਬਾਣੀ ਨੂੰ ਪੜ੍ਹ ਕੇ ਪਾਉਣਾ ਹੈ। ਇਸ ਕਰਕੇ ਗੁਰਬਾਣੀ ਦੁਆਰਾ ਖੋਜ ਕਰਨੀ ਹੈ। ਹੁਣ ਧੰਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜਿੱਥੇ ਭਾਈ ਗੁਰਦਾਸ ਜੀ ਧੰਨਾ ਜੀ ਦੀ ਗੱਲ ਕਰਦੇ ਨੇ, ਭਗਤਾਂ ਦੀ ਗੱਲ ਕਰਦੇ ਨੇ, ਕਲਯੁੱਗ ਦੇ ਵਿੱਚ ਜਿਹੜੇ ਭਗਤ ਪ੍ਰਗਟ ਹੋਏ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ, ਉਹਨਾਂ ਦੀ ਇਹ ਵਿਚਾਰ ਚੱਲ ਰਹੀ ਹੈ। ਹੁਣ ਧੰਨਾ ਜੀ ਦੱਸਦੇ ਨੇ ਵੀ ਕਾਰਨ ਕੀ ਆ, ਵੀ ਅਸੀਂ ਕਿਉਂ ਨਹੀਂ ਮਿਲ ਰਹੇ। ਫਿਰ ਅੱਗੇ ਜਦੋਂ ਗਿਆਨ ਹੁੰਦਾ ਨਾ, ਫਿਰ ਦੁਨੀਆਂ ਨੂੰ ਸਮਝਾਉਂਦੇ ਆ ਭਗਤ ਜਨ ਗੁਰਮੁਖ ਜਨ, ਉਹ ਕਹਿੰਦੇ ਭਰਮ ਹੈ ਸਾਡੇ ਅਤੇ ਮਾਲਕ ਦੇ ਵਿਚਕਾਰ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ 'ਚ ਕੂੜ ਦੀ ਪਾਲ ਕਿਹਾ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੇ ਪਾਲ, ਇਹ ਭਰਮ ਕਿਵੇਂ ਖਤਮ ਹੋਵੇ ਸਾਡਾ। ਉਹ ਫਿਰ ਇਸੇ ਸ਼ਬਦ ਦੇ ਵਿੱਚ ਧੰਨਾ ਜੀ ਕਹਿੰਦੇ ਨੇ, ਭਰਮ ਫਿਰਤ ਬਹੁ ਜਨਮ ਵਿਲਾਨੇ, ਤਨ ਮਨ ਧਨ ਨਹੀਂ ਧੀਰੇ। ਕਹਿੰਦੇ ਭਰਮ ਦੇ ਵਿੱਚ ਕਹਿੰਦੇ ਪਤਾ ਨਹੀਂ ਅਸੀਂ ਪਿੱਛੇ ਕਿੰਨੇ ਕੁ ਜਨਮ ਲਏ, ਨਾ ਤਨ ਅਤੇ ਨਾ ਮਨ ਸਾਡਾ ਟਿਕਿਆ ਨਹੀਂ, ਤਨ ਮਨ ਧਨ ਨਹੀਂ ਧੀਰੇ। ਧੀਰੇ ਮਤਲਬ ਧੀਰਜ ਨਹੀਂ ਮਿਲਿਆ ਸਾਨੂੰ, ਗੁਰੂ ਤੋਂ ਬਿਨਾਂ ਕੋਈ ਧੀਰਜ ਤੁਹਾਨੂੰ ਦੇ ਵੀ ਨਹੀਂ ਸਕਦਾ, ਗੁਰੂ ਤੋਂ ਬਿਨਾਂ ਕੋਈ ਟਿਕਾ ਵੀ ਨਹੀਂ ਸਕਦਾ ਇਸ ਮਨ ਨੂੰ। ਇਸ ਲਈ ਉਹ ਕਹਿੰਦੇ ਬੜੇ ਜਨਮ ਜਿਨ੍ਹਾਂ ਨੇ ਪਿਛਲਾ ਜਨਮ ਦੇਖਿਆ, ਜਦੋਂ ਪਰਮਤ ਫਿਰਤ ਬਹੁਤ ਜਨਮ ਬਿਲ ਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਵਿਸਰੇ ਪ੍ਰਭ ਹੀਰੇ ਰਹਾਓ। ਇਹ ਰਹਾਓ ਦੀ ਪੰਗਤੀ ਆ। ਇਹਦੇ 'ਚ ਧੰਨਾ ਜੀ ਕੀ ਕਹਿੰਦੇ ਨੇ, ਕਹਿੰਦੇ ਅਸੀਂ ਲਾਲਚ 'ਚ ਲੱਗੇ ਰਹੇ, ਪਿਛਲੇ ਜਨਮ ਵੀ ਸਾਨੂੰ ਮਨੁੱਖਾ ਜਨਮ ਮਿਲਿਆ, ਪੂਰਾ ਗੁਰੂ ਨਾ ਮਿਲਣ ਕਰਕੇ ਅਸੀਂ ਲਾਲਚ 'ਚ ਲੱਗੇ ਰਹੇ। ਉਂਝ ਭਗਤੀ ਕਰਦਾ ਜੀਵ, ਕਿਉਂਕਿ ਪਿਛਲੇ ਜਨਮਾਂ ਦੀ ਭਗਤੀ ਸੀ ਧੰਨੇ ਦੀ, ਤਾਂ ਹੀ ਤਾਂ ਇੰਨੀ ਜਲਦੀ ਉਹਨਾਂ 'ਤੇ ਕਿਰਪਾ ਹੋਈ। ਇਸ ਅਵਸਥਾ 'ਚ ਜਾਣਾ ਇਹ ਪਿਛਲੀ ਭਗਤੀ ਕੋਈ ਹੁੰਦੀ ਹੈ। ਕਹਿੰਦੇ ਅਸੀਂ ਲਾਲਚ 'ਚ ਸੰਸਾਰ ਦੇ ਪਦਾਰਥ ਇਕੱਠੇ ਕਰਦੇ ਰਹੇ, ਲਾਲਚ ਵਿਖ ਵਿਖ ਕਹਿੰਦੇ ਨੇ ਆ ਸੰਸਾਰ ਦੀ ਸਾਰੀ ਜੋ ਵੀ ਦਿਸਦਾ ਇਹ ਸਭ ਵਿਖੀ ਆ, ਵਿਖ ਮਾਇਆ ਨੂੰ ਕਿਹਾ ਗਿਆ। ਇੱਕ ਪਰਮਾਤਮਾ ਇੱਕ ਮਾਇਆ, ਦੁਨੀਆਂ 'ਚ ਹੋਰ ਕੁਛ ਨਹੀਂ ਹੈਗਾ, ਇੱਕ ਸਤਨਾਮ ਹੈ ਇੱਕ ਮਾਇਆ ਬਸ। ਸਤਨਾਮ ਤੋਂ ਬਿਨਾਂ ਜੋ ਵੀ ਕੁਛ ਉਹ ਮਾਇਆ ਹੈ, ਅਤੇ ਉਹ ਸਾਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੰਦੀ, ਭਾਵੇਂ ਉਹ ਕਿਸੇ ਵੀ ਰੂਪ 'ਚ ਹੋਵੇ। ਇਹ ਗੱਲ ਕਲੀਅਰਲੀ ਸਮਝ ਲਓ, ਵੀ ਬਹੁਤਾ ਬਰੀਕੀ 'ਚ ਜਾਓਗੇ ਤਾਂ ਬਾਣੀ ਪੜ੍ਹ ਲਿਓ, ਖੋਜ ਲਿਓ, ਫਿਰ ਆਉਣਾ ਇੱਥੇ ਹੀ ਪੈਣਾ ਹੈ, ਕਿਉਂਕਿ ਜਿੰਨਾ ਕੁ ਵਾਹਿਗੁਰੂ ਨੇ ਕਿਰਪਾ ਕੀਤੀ ਖੋਜ ਕਰਕੇ ਤੁਹਾਨੂੰ ਤੱਤ ਦੱਸਤਾ ਵੀ ਇੱਕ ਸਤਨਾਮ ਆ ਇੱਕ ਮਾਇਆ ਬਸ, ਹੋਰ ਕੁਛ ਨਹੀਂ ਹੈਗਾ ਦੁਨੀਆਂ 'ਚ। ਜੇ ਤਾਂ ਅਸੀਂ ਸਤਨਾਮ ਨੂੰ ਇਕੱਠਾ ਕਰਦੇ ਹਾਂ, ਨਾਮ ਧੰਨ ਇਕੱਠਾ ਕਰਦੇ ਹਾਂ, ਬੰਦਗੀ ਕਰਦੇ ਹਾਂ, ਫਿਰ ਤਾਂ ਅਸੀਂ ਆਪਣਾ ਕੰਮ ਵੀ ਕਰੀ ਜਾਂਦੇ, ਨਾਲ ਨਾਲ ਸੰਸਾਰ ਦਾ ਕਰਮ ਕਰਨਾ ਹੁੰਦਾ ਧੰਨ ਨੂੰ ਪਾਲਣ ਲਈ। ਜੇ ਅਸੀਂ ਸਿਰਫ ਸੰਸਾਰ ਦਾ ਕਰਮ ਹੀ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬੰਦਗੀ ਕੋਈ ਨਹੀਂ ਕਰਦੇ, ਕੋਈ ਅਸੀਂ ਆਪਣੇ ਲਈ ਕੋਈ ਕਰਮ ਨਹੀਂ ਕਰਦੇ, ਕੋਈ ਗੁਰਬਾਣੀ ਦੀ ਖੋਜ ਨਹੀਂ, ਕੋਈ ਸਿਮਰਨ ਨਹੀਂ, ਕੋਈ ਬੰਦਗੀ ਨਹੀਂ, ਇਸ ਕਰਕੇ ਫਿਰ ਮਹਾਰਾਜ ਕਹਿੰਦੇ ਤੁਸੀਂ ਇਹ ਜਿਹੜਾ ਇਕੱਠਾ ਕਰ ਰਹੇ ਹੋ ਵਿਖ ਹੈ, ਲਾਲਚ ਵਿਖ ਕਾਮ ਲੁਭਤ ਰਾਤਾ ਮਨ। ਬਾਕੀ ਸਾਡਾ ਮਨ ਇਹ ਪੰਜਾਂ ਦੇ ਵੱਸ ਹੋ ਜਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਵਿੱਚ ਲੁਭਾਏ ਮਨ ਰਾਤਾ, ਇਹਨਾਂ 'ਚ ਰੰਗਿਆ ਹੋਇਆ ਸਾਡਾ ਮਨ, ਇਹਨਾਂ ਨੂੰ ਛੱਡਦਾ ਨਹੀਂ। ਤੁਸੀਂ ਦੇਖ ਲਓ ਸਾਡਾ ਮਨ ਇਹ ਪੰਜਾਂ ਨੂੰ ਨਹੀਂ ਛੱਡਦਾ, ਨਾਲੇ ਗਿਆਨ ਵੀ ਹੋ ਜਾਂਦਾ ਕਈ ਵਾਰੀ। ਹੁਣ ਇਹਨਾਂ ਪੰਜਾਂ ਤੋਂ ਖੜਾ ਉਦੋਂ ਛੁੱਟੂਗਾ ਜਦੋਂ ਗੁਰੂ ਦੀ ਗਿਆਨ ਹਿਰਦੇ 'ਚ ਵਸੂਗਾ, ਜਦੋਂ ਗਿਆਨ ਸਾਡੇ ਮਨ 'ਚ ਵਸੂਗਾ ਫਿਰ ਇਹਨਾਂ ਪੰਜਾਂ ਤੋਂ ਖੜਾ ਛੁੱਟੂਗਾ, ਫਿਰ ਇਹ ਪੰਜ ਜਿਹੜੇ ਨੇ ਇਹਨਾਂ ਵੱਲ ਸਾਡਾ ਮਨ ਦੌੜੂ ਨਹੀਂ, ਫਿਰ ਸਾਡਾ ਮਨ ਗੁਰੂ ਵੱਲ ਭੱਜੂਗਾ। ਤਾਂ ਕਰਕੇ ਕਹਿੰਦੇ ਲਾਲਚ 'ਚ ਮਨ ਰੰਗਿਆ ਹੋਇਆ, ਬਿਸਰੇ ਹਰ ਪ੍ਰਭ ਹੀਰੇ, ਜਿਹੜਾ ਹੀਰਾ ਹੈ ਹਰੀ ਹੈ ਉਹਨੂੰ ਛੱਡ ਕੇ ਅਸੀਂ ਦੂਜੇ ਪਾਸੇ ਦੌੜੇ ਫਿਰਦੇ ਹਾਂ। ਮਹਾਰਾਜ ਕਹਿੰਦੇ, ਭਗਤ ਰਵਿਦਾਸ ਜੀ ਵੀ ਇੱਕ ਥਾਂ 'ਤੇ ਦੱਸਦੇ ਨੇ, ਕਹਿੰਦੇ ਜੇ ਹਰੀ ਹੀਰੇ ਨੂੰ ਛੱਡ ਕੇ ਕਹਿਣਾ ਕੋਈ ਦੂਜੇ ਦੀ ਆਸ ਕਰੇ, ਦੂਜੇ 'ਤੇ ਕਿਸੇ ਨੂੰ ਭਰੋਸਾ ਹੋਵੇ, ਕਿਸੇ ਬੰਦੇ 'ਤੇ ਵੀ ਭਾਵੇਂ ਭਰੋਸਾ ਹੋਵੇ, ਭਾਵੇਂ ਕਿੱਡਾ ਮਰਜ਼ੀ ਵੱਡਾ ਹੋਵੇ, ਇੱਕ ਹਰੀ ਨੂੰ ਛੱਡ ਕੇ ਵਾਹਿਗੁਰੂ ਨੂੰ ਛੱਡ ਕੇ, ਕਹਿੰਦੇ ਵਾਹਿਗੁਰੂ ਨੂੰ ਛੱਡ ਕੇ ਜਿਹੜਾ ਦੂਜੇ 'ਤੇ ਭਰੋਸਾ ਕਰਦਾ ਨਾ ਉਹ ਜਨਮ ਦੁਆਰਾ ਉਹਨੂੰ ਮਿਲਦਾ ਹੀ ਮਿਲਦਾ। ਗੁਰਬਾਣੀ 'ਚ ਫਰਮਾਨ ਕਰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਹਰ ਸਿਉਂ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸੱਤ ਭਖ ਰਵਿਦਾਸ। ਕਹਿੰਦੇ ਸੱਚ ਕਰਕੇ ਜਾਣ ਲਓ ਦੁਨੀਆਂ ਦੇ ਲੋਕੋ, ਜੋ ਮੈਂ ਲਿਖਤਾ ਸੱਚ ਹੈ। ਇੱਕ ਹਰੀ 'ਤੇ ਭਰੋਸਾ ਰੱਖਣਾ, ਵਾਹਿਗੁਰੂ 'ਤੇ ਭਰੋਸਾ ਰੱਖਣਾ, ਇਹ ਭਗਤਾਂ ਨੂੰ ਵਾਹਿਗੁਰੂ ਜੀ 'ਤੇ ਭਰੋਸਾ ਸੀ, ਇਸ ਕਰਕੇ ਇਹਨਾਂ ਨੇ ਗੁਰੂ ਦੇ ਬਚਨ ਮੰਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਗੁਰੂ ਦੇ ਬਚਨ ਨੇ, ਇਹਨਾਂ ਬਚਨਾਂ ਨੂੰ ਸੁਣਨਾ ਹੈ, ਮੰਨਣਾ ਹੈ ਅਤੇ ਕਮਾਉਣਾ ਹੈ। ਭਰੋਸਾ ਵਾਹਿਗੁਰੂ ਜੀ 'ਤੇ ਆਪੇ ਹੀ ਬਣ ਜਾਊਗਾ ਤੁਹਾਨੂੰ, ਫਿਰ ਤੁਹਾਨੂੰ ਭਰੋਸਾ ਇੱਕ 'ਤੇ ਹੋਊਗਾ। ਏਕਾ ਟੇਕ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਇਸ ਲਈ ਕਹਿੰਦੇ ਮਨ ਜਿਹੜਾ ਹਰੀ ਹੀਰੇ ਨੂੰ ਛੱਡ ਕੇ ਇਹ ਸੰਸਾਰ ਦੀ ਵਿਖ ਇਕੱਠੀ ਕਰਦਾ, ਵਿਖ ਫਲ ਮਿੱਠੇ ਲੱਗੇ ਮਨ ਬੌਰੇ, ਚਾਰ ਵਿਚਾਰ ਨ ਜਾਣਿਆ। ਇਹ ਜਿਹੜੀ ਵਿਖ ਹੈ ਮਾਇਆ ਹੈ, ਇਹਦੇ ਕਰਕੇ ਚਾਰ ਵਿਚਾਰ ਸਾਨੂੰ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਬਹੁਤ ਔਖੀ ਹੈ ਹਿਰਦੇ 'ਚ ਵਸਾਉਣੀ, ਮੇਰਾ ਆਪਣਾ ਤਜਰਬਾ ਹੈ। ਇਹ ਗੁਰਬਾਣੀ ਦੀ ਵਿਚਾਰ ਨੂੰ ਇੱਕ ਇੱਕ ਸ਼ਬਦ ਨੂੰ ਕਈ ਕਈ ਵਾਰ ਦ੍ਰਿੜ ਕਰਦੇ ਹਾਂ, ਉਹ 'ਚੋਂ ਫਿਰ ਕਿਤੇ ਥੋੜ੍ਹੀ ਜਿਹੀ ਸਮਝ ਆਉਂਦੀ ਵੀ ਯਾਰ ਗੱਲ ਤਾਂ ਆ ਹੈ, ਤਾਂ ਕਰਕੇ ਕਹਿੰਦੇ ਚਾਰ ਵਿਚਾਰ ਨਾ ਜਾਣਿਆ, ਗੁਰੂ ਦੀ ਵਿਚਾਰ ਨੂੰ ਜਾਣਿਆ ਨਹੀਂ ਦੁਨੀਆ ਨੇ। ਉਂਝ ਗੁਰੂ ਨੂੰ ਗੁਰੂ ਤਾਂ ਮੰਨਦੇ ਨੇ ਪਰ ਗੁਰੂ ਦੀ ਵਿਚਾਰ ਨਹੀਂ ਆਉਂਦੀ ਸਾਨੂੰ। ਜੇ ਕਿਸੇ ਨੂੰ ਪੁੱਛ ਲਓ ਤੁਹਾਡਾ ਗੁਰੂ ਕੀ ਉਪਦੇਸ਼ ਦਿੰਦਾ, ਅਸੀਂ ਕਹਿੰਦੇ ਜੀ ਪਤਾ ਨਹੀਂ, ਕਿਉਂਕਿ ਗੁਰਬਾਣੀ ਤਾਂ ਕਿਤੇ ਪੜ੍ਹੀ ਨਹੀਂ, ਸੁਣੀ ਨਹੀਂ, ਵਿਚਾਰੀ ਨਹੀਂ। ਇਸ ਕਰਕੇ ਗੁਰੂ ਦੇ ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ। ਗਿਆਨ ਕਾ ਵੱਧਾ ਮਨ ਰਹੇ ਫਿਰ ਧਿਆਨ 'ਚ ਜਾਊਗਾ, ਧਿਆਨ ਦੁਆਰਾ ਹੀ ਫਿਰ ਇਹ ਸ਼ਬਦ ਨਾਲ ਜੁੜੂਗਾ, ਹਰੀ ਨਾਲ ਜੁੜੂਗਾ, ਵਾਹਿਗੁਰੂ ਨਾਲ ਜੁੜੂਗਾ। ਤਾਂ ਕਰਕੇ ਕਹਿੰਦੇ ਇਹ ਮੇਰਾ ਮਨ ਸੀ, ਇਹ ਵਿਖ ਫਲ ਇਕੱਠਾ ਕਰਦਾ ਰਿਹਾ, ਇਹ ਸੰਸਾਰ ਦੇ ਵਿੱਚ ਆਹ ਜਿਹੜੀ ਗੁਰੂ ਦੀ ਵਿਚਾਰ ਆ ਧੰਨਾ, ਕਹਿੰਦਾ ਇਹ ਮੈਨੂੰ ਸੁਣਨ ਨੂੰ ਪਹਿਲਾਂ ਮਿਲੀ ਨਹੀਂ। ਧੰਨਾ ਤਾਂ ਉਧਰਿਆ ਜਦੋਂ ਗੁਰੂ ਨੇ ਉਹਨੂੰ ਉਹ ਗਿਆਨ ਦਿੱਤਾ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ ਗੁਰਬਾਣੀ 'ਚ। ਸੋ ਸਤਿਗੁਰ ਦੀ ਕਿਰਪਾ ਦੁਆਰਾ ਇਹ ਤੋਂ ਅੱਗੇ ਕੱਲ੍ਹ ਵਿਚਾਰ ਕਰਾਂਗੇ, ਕਿਉਂਕਿ ਇਹ ਭਗਤਾਂ ਦਾ ਜੀਵਨ ਆਪਾਂ ਵਿਚਾਰ ਕਰ ਰਹੇ ਹਾਂ। ਕੱਲ੍ਹ ਨਾਮਦੇਵ ਜੀ ਦਾ ਪਹਿਲਾਂ, ਫਿਰ ਭਗਤ ਕਬੀਰ ਜੀ ਦਾ, ਅਤੇ ਅੱਜ ਭਗਤ ਤੰਨਾ ਜੀ ਦੀ, ਅਤੇ ਅੱਗੇ ਸਧਨਾ ਜੀ ਦਾ ਵਿਚਾਰ ਕਰਾਂਗੇ, ਕਿਉਂਕਿ ਆਪਣਾ ਜਿਹੜਾ ਸਮਾਂ ਹੈ ਉਹ ਸਮਾਪਤ ਹੈ। ਗੁਰਬਾਣੀ ਅਗਾਧ ਬੋਧ ਹੈ, ਭਾਈ ਗੁਰਦਾਸ ਦੀਆਂ ਵਾਰਾਂ ਵੀ ਅਗਾਧ ਬੋਧ ਨੇ। ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ, ਆਓ ਅੱਗੇ ਸਮਾਂ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹ ਹਉਮੈ ਖਤਮ ਕਰਨ ਲਈ ਅਸੀਂ ਸਿਮਰਨ ਕਰਨਾ। ਹਉਮੈ ਹੀ ਸਾਡੇ ਅਤੇ ਮਾਲਕ ਦੇ ਵਿਚਕਾਰ ਕੂੜ ਦੀ ਪਾਲ ਹੈ ਜਿਹੜੀ ਕਿ ਦਿਸਦੀ ਨਹੀਂ। ਗੁਰੂ ਕਿਰਪਾ ਕਰੇ, ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸਮਾਂ ਹੈ ਵਾਹਿਗੁਰੂ ਸਿਮਰਨ ਜਾਪ ਦਾ। ਆਪਣੀਆਂ ਮਨਮਿਰਤੀਆਂ ਨੂੰ ਇਕਾਗਰ ਕਰਕੇ ਆਪਣੀ ਸੁਰਤ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ। ਗੁਰਮੁਖ ਪਿਆਰੇ ਆ ਚੁੱਕੇ ਨੇ, ਉਹਨਾਂ ਪਾਸੋਂ ਵਾਹਿਗੁਰੂ ਸਿਮਰਨ ਜਾਪ ਸਾਰੇ ਰਲ ਮਿਲ ਕੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
2: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਕੀ ਗੋਦਾ ਨਿੱਕ ਮਾਣ ਰਹੀ। ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਾਹਿਬ ਸੰਗਤ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬਹੁਤ ਹੀ ਵੱਡੇ ਪਾਕ, ਜੋ ਗੁਰੂ ਕਿਰਪਾ ਦੁਆਰਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਮਹਾਰਾਜ ਸਮਝਾਉਂਦੇ ਨੇ ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਮਹਾਰਾਜ ਕਹਿੰਦੇ ਜਿਨ੍ਹਾਂ ਜੀਵਾਂ 'ਤੇ ਮੈਂ ਕਿਰਪਾਲੂ ਦਿਆਲੂ ਹੋ ਜਾਂਦਾ, ਕਹਿੰਦੇ ਉਹਨਾਂ ਜੀਵਾਂ ਨੂੰ ਮੈਂ ਸੰਗਤ ਵਿੱਚ ਲੈ ਕੇ ਆਉਂਦਾ। ਕਿਹੜੀ ਸੰਗਤ ਵਿੱਚ? ਮਹਾਰਾਜ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਸਤਿਗੁਰ ਦੀ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਬਜਾਏ ਜੀ। ਮਾਲਕ ਦਾ ਹੁਕਮ ਹੀ ਇੱਕ ਆ ਕਿ ਸੰਗਤ ਵਿੱਚ ਆ ਕੇ ਨਾਮ ਜਪਣਾ। ਸਵਾ ਗੁਰੂ ਪੈਰੀ ਸਤਸੰਗ ਜੀ, ਗੁਰੂ ਨੇ ਸਤਸੰਗਤ ਬਖਸ਼ੀ, ਆਓ ਨਾਮ ਜਪੀਏ, ਸਾਰਿਆਂ ਨੇ ਕਿਰਪਾ ਕਰਨੀ ਰਸਾਂ ਦੁਆਰਾ ਬੋਲ ਕੇ ਜਪਣਾ। ਆਓ ਜੀ ਗੁਰੂ ਪੈਰੀ ਸਤਸੰਗ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

गुरु वाहे गुरु वाहे गुरु वाहे गुरु वाहे गुरु वाहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਮਝਾਉਂਦੇ ਨੇ, ਹਰ ਹਰ ਨਾਮ ਜਪੋ ਮਨ ਮੇਰੇ, ਜਿੱਤ ਸਦਾ ਸੁੱਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿੱਤ ਸਿਮਰਤ ਸਭ ਕਿਲ ਵਿਖ ਪਾਪ ਲਹੰਤੀ। ਕਹਿੰਦੇ ਮਾਲਕ ਦਾ ਨਾਮ ਜਪਾਂਗੇ, ਕਹਿੰਦੇ ਸਦਾ ਹੀ ਸੁੱਖ ਮਿਲੇਗਾ। ਕਹਿੰਦੇ ਉਹ ਮਾਲਕ ਦਾ ਨਾਮ ਜਪਾਂਗੇ, ਇਹ ਮਨ ਤੋਂ ਜਨਮਾਂ ਜਨਮਾਂ ਦੇ ਪਾਪ ਲੈ ਜਾਣਗੇ। ਕਿਉਂਕਿ ਜਿੰਨਾ ਚਿਰ ਇਹ ਮਨ ਆ ਜਿਹੜਾ ਪਿਓਰ ਨਹੀਂ ਹੁੰਦਾ, ਇਹਨੇ ਉੱਧਰ ਨਹੀਂ ਜਾਣਾ। ਕਿਉਂਕਿ ਜਿਹਨੂੰ ਮਨ ਨੇ ਮਿਲਣਾ, ਉਹ ਵੀ ਨਿਰਮਲਾ। ਮਹਾਰਾਜ ਕਹਿੰਦੇ ਮਨ ਨੂੰ ਨਿਰਮਲ ਕਰ ਲਓ ਤਾਂ ਉਹ ਨਿਰਮਲੇ ਨਾਲ ਮਿਲਾਪ ਹੋ ਜਾਏਗਾ। ਮਹਾਰਾਜ ਸਮਝਾਉਂਦੇ ਨੇ, ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਹੀ ਪਾਇਆ ਜਾਏ। ਉਹਦੇ ਲਈ ਮਹਾਰਾਜ ਕਹਿੰਦੇ ਫਿਰ ਸਿਮਰਨ ਕਰ ਲਓ। ਕਹਿੰਦੇ ਜੇ ਮਨ ਪਿਓਰ ਕਰਨਾ, ਨਿਰਮਲ ਕਰਨਾ, ਤਾਂ ਉਹ ਮਾਲਕ ਦਾ ਨਾਮ ਜਪਣਾ ਪੈਣਾ। ਤਾਂ ਹੀ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਕਹਿੰਦੇ ਜਿੰਨਾ ਨਾਮ ਜਪਾਂਗੇ, ਉਹਨਾਂ ਇਹ ਮਨ ਪਿਓਰ ਹੋਏਗਾ, ਇਹ ਮਨ ਤੋਂ ਮੈਲ ਲੱਥ ਜਾਏਗੀ। ਫਿਰ ਇਹ ਸਦਾ ਹੀ ਮਹਾਰਾਜ ਕਹਿੰਦੇ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਫਿਰ ਤੂੰ ਸਦਾ ਹੀ ਮਾਲਕ ਦੇ ਨਾਲ ਰਹਿ। ਸੋ ਵੱਡੇ ਭਾਗ ਨੇ ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਨੇ ਪਾਰ ਬਖਸ਼ਿਸ਼ ਕੀਤੀ ਆ, ਸਤ ਸੰਗਤ ਦੀਆਂ ਕੜੀਆਂ ਬਖਸ਼ੀਆਂ ਨੇ। ਸਤਿਗੁਰ ਨੇ ਸਾਡੇ 'ਤੇ ਕਿਰਪਾ ਕਰਕੇ, ਰਹਿਮਤ ਕਰਕੇ, ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣਾ ਨਾਮ ਜਪਾਇਆ। ਕੋਟਾਨ ਕੋਟ ਸ਼ੁਕਰ ਉਸ ਮਾਲਕ ਦਾ, ਕਾਲ ਪੁਰਖ ਵਾਹਿਗੁਰੂ ਦਾ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ, ਸਤ ਸੰਗਤ ਬਖਸ਼ਦੇ ਰਹਿਣ, ਆਪਣਾ ਨਾਮ ਜਪਾਉਂਦੇ ਰਹਿਣ। ਗੁਰੂ ਪਿਆਰੇ ਸਾਧ ਸੰਗਤ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਕਾਲ ਪੁਰਖ ਵਾਹਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,

ਗੁਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਮ ਭਗਵਤੀ ਸੰਪਰਕਾ ਗੁਰੂ ਨਾਨਕ ਲਈ ਦਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਵੈ ਧਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

جس پہ کروں بینتی میرا دکھ سکھ تجھ کے پاس

ਇਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀ ਦੇਖੈ ਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਭ ਸੋ ਮੇਲ ਘਰ ਘਰ ਇਹੋ ਪਾਹੁਚਾ ਸਦਰੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਵਿਆ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰੜਾ ਖੁਰਾਈ ਕੋਈ ਰਹਾਉ ਵਿਸਵੇ ਕਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਰਦੇ ਵੇਸ ਰਾਗ ਧਨਾਸੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ

ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸਵਾਰਤੀ ਹੋਏ। ਹਰ ਚਰਨ

ਤਿਲ ਤੇ ਗੁਰ ਪਾਇਆ ਮਨ ਵਰਨ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡੋਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੀ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸ੍ਰੀ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਨੀ ਦੁਖ ਜਨਮ ਮਰਨ ਭਵ ਖੰਡਾ ਹੀ ਅਵਿਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਏਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਹਾਇਆ ਗਿਆ ਬਸਨ ਸੁਖੀਲਾ ਔਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲਾ ਸਵਾਰੀ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ

ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ

ਕਿਰਪਾ ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਚਰਕੇ ਸੁਖੇ ਆਸਣੇ ਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

ਪਰਸੋਂ ਕੁਰਸੋਂ ਝੱਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਾਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕਾ ਦੁੱਖ ਅੰਧੇਰਾ ਉੱਠ ਗਿਆ ਗੁਣ ਜਾਈ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ ਵਿਵਾਹ ਹੋਆ ਸੁਭ ਸੇਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉਂ ਗਾਡਿਆ ਮਨ ਲੀਅੜਾ ਦਿੱਤਾ ਲੀਆ ਤੰਦੀਆ ਮਨ ਜਿਨ ਸਿਓ ਸੇ ਸੱਜਣ ਕਿਉਂ ਵਿਸਰਹਿ ਜਿਨ ਦਿਸ ਆਇਆ ਹੋਏ ਰਲੀਆ ਜੀ ਸੇਤੀ ਗੈ ਰਹੇ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ ਹਉਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ

ਸਾਂਝ ਕਰੀ ਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ ਜਿਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ

ਨਾਨਕਾ ਸੱਚ ਸੋਈ ਆਪ ਕਰੇ ਕਿਸੋ ਆਖੀਐ ਹੋਰ ਕਰੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਸਹਿਸ ਸਿਆਣਪਨ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਰ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮਾਂ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ

ਜਿਤ ਦਿਸੈ ਦਰਬਾਰ ਮੁਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ

ਤੀਰਥ ਨਹਾਵਾ ਜੇ ਤੁਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਹੈ ਨਾਲ ਚਲਾਏ ਸਭ ਕੋਈ ਚੰਗਾ ਨਾਮ ਰੁਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾਏ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਰ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲੋ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾ ਨਾਸ ਸੁਣਿਆ ਈਸ਼ਰ ਬਰਮੈਨ ਸੁਣਿਆ ਮੁਕਸਲਾ ਹਨੁਮੰਤ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਸੁਗਾਹ

ਹੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖੁ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚ ਹੈ ਪੰਚੇ ਸੁਹ ਹੇ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਦੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ

ਕਿ ਨਾਬ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਕੋ ਕਵਾਉ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ।

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹਿਜੋਰ, ਅਸੰਖ ਗੜਬੜ ਹੱਤਿਆ ਕਮਾਹ, ਅਸੰਖ ਪਾਪੀ ਪਾਪ ਕਰਜਾ, ਅਸੰਖ ਕੂੜਿਆਰ ਕੂੜੇ ਫਿਰਾਹ, ਅਸੰਖ ਮਲੀਸ਼ ਮਲ ਭਖ ਖਾਹ, ਅਸੰਖ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ।

ਸਾ ਲਾਹੀ ਸਾ ਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਣੇ ਦੇਣ ਅੰਤ

ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲ ਆਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ।

ਆਖੇ ਪੜ੍ਹੇ ਕਰਹਿ ਵਕਿਆਣ ਆਖੇ ਬਰਮੀ ਆਖੇ ਇੰਦ ਆਖੇ ਕੋ ਪੀਤੈ ਗੋਬਿੰਦ ਆਖੇ ਈਸਰੂ ਆਖੇ ਸਿਦ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੋਨ ਜਨ ਸੇ

ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਮਹਿ ਸਰਬ ਸੰਭਾਲੇ ਵਾਜੇ ਨਾਦਾਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਧ ਸਮਾਧੀਆਂ

ਜੇ ਉੱਤੇ ਸਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਤਾਈ ਪੰਥੀ ਸਗਲ

ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੰਦ ਸਿੱਧ ਅਵਰਾ ਸਾਧ।

ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏਤਰਾ ਹੇ ਪਤ ਪਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਏ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ

ਜੋਰਨ ਸੁਰਤੀ ਗਿਆਨ ਵਿਚਾਰ, ਜੋਰਨ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੂਨ ਪੰਜ ਪ੍ਰਵਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਵੇਹੋ ਧਰਮ, ਗਿਆਨ ਖੰਡ ਕਾ ਵੱਖ ਹੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼।

ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਸੁਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ

ਕਿਤਰੇ ਵਰਗ ਹੈ, ਸਵਰਗ ਹੈ, ਅਨਹੀਨ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਜਨਮ ਹੈ, ਵਰਨ ਹੈ, ਭੂਤ ਹੈ, ਭਰਨ ਹੈ, ਅਗੰਜ ਹੈ, ਭੰਜ ਹੈ, ਝੂਠ ਹੈ, ਝੰਜ ਹੈ, ਅਮੀਕ ਹੈ, ਰਫੀਕ ਹੈ, ਧੰਦ ਹੈ, ਬੰਦ ਹੈ, ਨਿਰਬੂਝ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ ਨਮੋ ਸਰਵਮਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਵ ਗਾਉਣੇ ਨਮੋ ਸਰਭਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ।

ਕਰਜਨ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰ ਤੀਨ ਲੋਕ ਚਾਹੁੰਦਾ ਕਿ ਵਿਖੈ ਜਗ ਜਾਪ ਪੈਂਦੇ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵਰ ਚਿਓ ਸਵਯੰ ਬਵਗੰਡ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖਾ ਦੇ ਧਰਮ ਧਾਮ ਸੋ ਭਰਮ ਰਹਿਤਾ ਭੂਤ ਅਲਖ ਅਭੇ ਸੰਗ ਰਾਗ ਨਾਰੰਗ ਜਾ ਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਜਾਨਹੀ ਜੇ ਰੂਪ ਰੰਗਰ ਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਨ ਸ਼ਾਸਤ੍ਰ ਨ ਆਵਹੀ ਬਹੁ ਚਿਤ ਮਦ ਭਾਰ ਛੰਦ ਤੁਐ ਪ੍ਰਸਾਦ ਗੁਣ ਗਰਮ ਉਦਾਰ ਮਹਿਮਾ ਅਪਾਰ ਆਸਨੇ ਅਭੰਗ ਉਪਮਾ ਅਨੰਗ ਅਨੁਭਉ ਪ੍ਰਕਾਸ਼ ਨਿਸਨਿਆ ਨਾ ਸਾ ਜਾਨ ਬਾਹੂ ਸਾਹਨ ਸਾਹੁ ਰਾਜਾਨ ਰਾਜਪਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤ ਅੰਗ ਅਪਹ ਭੰਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਵਾਲਿਸਿਆ ਕਰਮ ਆਦਰਸਿਆ ਧਰਮ ਸਰਵ ਆਪਣਾ ਡਿਅੰਡਨ ਵਾਢਿਆ ਚਾਚਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਦ ਛੰਦ

ચતુર્ચક્ર પાસે ચતુર્ચક્ર વાસે, ચતુર્ચક્ર માનીએ ચતુર્ચક્ર દાનીએ, ચચરી શંદ ન સત્રે ન મિત્રે ન પરમંગ ન પિત્રે ન કર્મંગ ન કાય જન્મ અજાય ન ચિત્રે ન મિત્રે પ્રેહે પવિત્રે પ્રથિસે અધિસે અદૃશે અકૃશે ભગવતી શંદ ત્વે પ્રસાદ કહતે કે આશ દેસે ગયા પિજ પેસે ગયા ગંજ કર્મે ગયા પંચ ભરમે ગયા ભિજ લો કહે કે આદિત સુ કહે કે અવધૂત ભરને કે વિભૂત કરને કે રાજન પ્રવાહે કે ધર્મ તો જા હૈ કે આશોક ભરને કે સર્વા ભરને કે જગત કૃતિ હૈ કે શત્રંગ ક્ષત્રિય કે બ્રહ્મંગ સ્વરૂપ હૈ કે અનુભવ રૂપ હૈ કે આદ અદેવ હૈ કે આપ અભેવ હૈ કે ચિત્રંગ મહિને કે એક અધીન હૈ ਕੇ ਰੋਜੀ ਰਜਾ ਕਰੀ ਮੇਰੇ ਹੱਕ ਕਿ ਪਾਕ ਦੀ ਐਬ ਹੈ ਕਿ ਗੈਬੁਲ ਗੈਬ ਹੈ ਕਿ ਆਬੁਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਪੁਨਿੰਦੈ ਕਿ ਰੋਜੀ ਦਿਆਂਦੈ ਕਿ ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਮੰ ਕਲੀ ਹੈ ਕਿ ਸਰਮੰ ਦਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣੇ ਇੱਕ ਸਰਵਤਰ ਪਾਉਣੇ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਸਰਵਤਰ ਜਾਪੀ ਹੈ ਕੇ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮੇ ਕੇ ਪਰਮੰਖ ਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਉਲ ਵਜੂ ਹੈ ਤਮਾਮੁਲ ਰੁਜੂ ਹੈ ਹਮੇ ਸੁਨ ਸੁਲਾਮ ਮੈਂ ਸਲੀ ਖਤਮੁਦਾ ਮੈਂ ਗਨੀ ਮੁਲ ਸਿਕਸਤ ਹੈ ਗਰੀਬ ਉਲ ਪੁਰਸਤ ਹੈ ਬਿਲੰਦ ਉਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਜ ਉਲ ਤਮਾਮ ਹੈ ਰੁਜੂ ਉਲ ਨਿਧਾਨ ਹਰੀ ਫੁਲਾ ਜੀ ਮੇਰੇ ਜਾਇਕ ਯਕੀਨੇ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਆਜੀ ਜੁਣ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਆਪੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵ ਸਾਜ ਹੈ ਸਮਸਤ ਉਲ ਸਲਾਮ ਹੈ ਸਦੈਵ ਲਿਆ ਕਾਮ ਹੈ ਨਿਰਵਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਉਂਗਾਦ ਰੂਪ ਨਾਸ ਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਵ ਭਾਗੇ ਸੁਸਰਬਾ ਅਨੁਰਾਗ ਤ੍ਰਿਭੁਗਤ ਸਰੂਪ ਹੈ ਅਸ਼ਜ ਹੈ ਅਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰ

ਜਿਹੇ ਸੁਣਿਆ ਭੰਗ ਉਪਮਾ ਅਪਾਰ ਗਤ ਮਿਤੀ ਉਧਾਰ ਜਲ ਥਲਿਆ ਮੰਡ ਜਦ ਦਿਸ ਵਿਸਿਆ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤਿਆਂ ਭਵਿਆ ਨਾਸ ਧ੍ਰਿਤ ਧਰਤੋ ਰਾਸਿਆ ਜਾਨ ਵਾਹੋ ਏਕ ਕੈ ਸਦਾਹੋ ਓਂਕਾਰ ਯਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿੰਜ ਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਆ ਢੀਠ ਧਰਮ ਅਤ ਢੀਠ ਕਰਮ ਅਣਵਰਣ ਅਨੰਤ ਦਾਤਾ ਮਹੰਤੋ ਹਰ ਬੋਲਮ ਨਾ ਛੰਦ ਤੈ ਪ੍ਰਸਾਦ ਕਰੁਣਾਲੇ ਹੈ ਹਰ ਘਾਲੇ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇ ਸੁਰੇ ਪਰਮੇਸ਼ੁਰ ਹੈ ਕਲ ਕਾਰਨ ਹੈ ਸਰਬੋ ਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੀਏ ਹੈ ਜਗ ਜਾਨੀਏ ਸਰਬੰ ਪਰੇ ਸਰਬੰ ਕਰੇ ਸਰਪਾਸਿਆ ਸਰਬਨਾਸਿਆ ਕਰੁਣਾ ਕਰੇ ਵਿਸ਼ੂਅੰ ਪਰੇ ਸਰਬੇਸੁਰ ਹੈ ਜਗਤੇ ਸੁਰੇ ਬ੍ਰਹਮੰਡ ਸੇ ਖਲਖੰਡ ਸੇ ਪਰਤੇ ਪਰ ਹੈ ਕਰੁਣਾ ਕਰੇ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਤਰਣੀ ਤ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾ ਨਿਰਪਨਾਇਕ ਹੈ ਨਿਰਪਨਾਇਕ ਹੈ।

ਨਮੋ ਰਾਜ ਸੁਨਤਾਂ ਬਸੰਸਾਤ ਰੂਪੇ, ਨਮੋ ਪਰਮ ਤੱਤੰ ਅਤੱਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਤ ਰੂਪੇ, ਨਮੋ ਇੰਦ੍ਰ ਇੰਦ੍ਰੇਨ ਅਨਾਦਮ ਵਿਭੂਤੇ।

दुकालं प्रणासी दयालं स्वरूपे।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੋਂ ਪ੍ਰਸਾਦ ਸਵਈਏ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ ਕੋ ਦੇਖ ਰਹੇ ਹੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਕ੍ਰਤਿ ਬਿਨੂ ਏਕ ਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਖਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿੰਦਨ ਆਪ ਸੀਸ ਨਾ ਜਾਤ ਵਿਚਾਰੇ ਇੱਤੇ ਭੈ ਤੋ ਕਹਾਂ ਪੈ ਭੂਪ ਤੋ ਅੰਤ ਕਉ ਨੰਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦੇ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੂ ਏਕ ਨ ਲੇਖੈ ਸ਼ੁੱਧ ਸੁਪਾਹ ਦੁਰੰਤ ਦੁਬਾਹ ਸੁਸਾ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖਾ ਲੈ ਨਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤਿ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਭਰੇ ਆਰਿਆ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨਵ ਦੇਵ ਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਧੁਨ

ਕਿਉਂ ਪਈ। ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ, ਚਿਤ ਕੀ ਇੱਛਾ ਤਪ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਹਮਰੇ ਦੁਸ਼ਟ ਸਵੈ ਤੁਮ ਧਾਵਾ ਹੋ, ਆਪ ਹਾਥ ਦੈ ਮੋਹੇ ਬਚਾਵਾ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਵਾ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾਟ ਕੋਈ ਅਵਰਨਾ ਧਿਆਉਂ, ਜੋ ਵਰਚਾ ਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਹਾਦੈ ਮੁਝੇ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀਅਸ ਤੁਜੂ ਕਰਿਓ ਰੱਛਾ। ਰਾਖ ਲੇ।

ਅਵਤਰਾ ਕਾਲ ਪਾਏ, ਸਿਵ ਜੂ ਅਵਤਰਾ ਕਾਲ ਪਾਏ, ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਅਮਾਰਾ। ਜਵਨ ਕਾਲ ਸਭ ਜਗ ਮਨਾਇਓ ਦੇਵ ਦੈਤ ਗੱਛਣ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਹਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰ ਤੁਹ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇਭੇਦ ਅਰ ਆਲਮ।

ਖੜਗ ਕੇ ਮੈਂ ਸਰਨ ਤੇ ਹਾਰੀ, ਆਪ ਹਾਥ ਦਾ ਨੇਹ ਉਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਨੇਹ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ।

ਮਾਨੋ ਵਜੀਆਂ ਵਾਦ ਆਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦ ਤੰਗਾ ਬਹੁ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜੇ ਸਦੀਆਂ ਇਹ ਵਡਿਆਈਆ ਕਹਿ ਨਾਮ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ

ਕਾ ਸਭ ਸੱਚੈ ਸਵਾਰਿਆ ਕਹਿ ਨਾਨਕਿਹੁ ਆਨੰਦ ਹੈ। ਆਨੰਦ ਗੁਰ ਤੇ ਜਾਣਿਆ ਬਾਬਾ, ਜਿਸ ਤੂੰ ਦੇਹ ਸੋਈ ਜਿਨ ਪਾਵੈ, ਪਾਵੈ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ। ਇੱਕ ਭਰਮ ਪੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ, ਨਿਰਮਲ ਜਿਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇ ਪਿਆਰੇ। ਸੋਈ ਜਨ ਪਾਵੈ ਆਵ ਸੰਤ ਪਿਆਰੇ, ਹੋ ਕਥ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕਰੀ ਕਿ ਦੁਆਰੈ, ਭਾਈਆ ਤਨ ਮਨ ਧਨ ਸਭ ਸੌਂਪ ਗੁਰ ਕਹੋ। ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ, ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ। ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਵੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ

ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜਿੱਤੇ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੋਵੇ ਤੇਰੇ ਨਾਲ ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸਮਾਨੇ ਅਗਮਾ।

ਬੇਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬੋਕਨਾ ਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾ ਇਹ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵੈ ਚਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਉਹ ਸੁਹਿਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਉਹ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰਤਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਤਿਆਇਆ ਕਰਮੀ ਸਹਿਜ ਨ ਉਪਜੈਵਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲੱਗ ਹੋ

ਜੀਉ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜੀ ਨੇ ਖੱਟਿਆ। ਭਰੇ ਸੇਵਣ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣੇ, ਗੁਰਬਿਨੇ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬੇਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀ ਆ ਜਾਏ, ਅਨੇਕ ਜੂਨੀ ਭਰਮੋ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ, ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ,

ਜਪੇ ਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਭ ਰਤਨ ਜਿਤ ਮਨ ਲਾਗਾ ਇਹੋ ਹਾ ਸਮਾਓ ਸ਼ਬਦ ਸੇ ਤੀਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਭ ਤੇ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਪ੍ਰੇਸੋ ਹੋਵੈ ਇਹ

ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ।

ਮਨਹੋ ਕਿਉ ਵਿਸਾਰੀਏ ਵਿੜਦਾਤਾ, ਜੇ ਅਗਰ ਮਹਿ ਆਹਾਰ ਪਹੁੰਚਾਵੇ, ਉਸਨੂੰ ਕਿਉ ਪੋਹਿ ਨਾ ਸਕੀ ਜਿਸ ਨੂੰ ਆਪਣੀ ਬੁਲਾਵੇ।

ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ, ਜਾਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ।

अनरस सब विसरे जाओ, हर वसै मन आए। ए शरीर मेरा हर तू मैं जोत रखी,

ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਵੇਸ ਸੰਸਾਰ ਤੁਮ ਦੇਖਦੇ, ਉਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ, ਜਾ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਨੇਤਰੇ ਅੰਧ ਸੇ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮੰਤਨ ਹਰਿਆ, ਹੋ ਵਾਰ ਸੁਣਾ ਰਸ ਸਮਾਣੀ, ਸਚਲ ਖਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਾਹੁ, ਸਾਚੈ ਸੁਣਨੇ ਨੂੰ।

ਪੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ।

ਦਾ ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨ ਆਉਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਨ ਛਕਿਆ ਦੇ ਚਲਾਈ ਦੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ

ਦਰਸ਼ਨ ਦੀਦਾਰ ਬਖਸ਼ੇ। ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਨੇ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪਰਚਮ ਆਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ, ਕਦਮ ਕਦਮ ਲੇਖੇ ਲਾਉਣੇ ਤਿਲਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਕਰੋਂ ਸਿੱਖੀ ਸਿਰਕ ਭਰੋਸਾ, ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੂਜੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਆਪ ਜੀ ਦੇ ਭਾਣੇ 'ਚ ਰਹਿਣ ਸੁਖ ਦੀ ਬਤੀਤ ਹੋਈ, ਚਾਰ ਪੈ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣਾ, ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ

ਚੰਦੋ ਦੀਪਾ ਯਾਦਾਂ ਨੂੰ ਹਰਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜਾਈ ਲਾੜੇ ਨਾਲ ਸੋਹੈ

ਸੱਚੀ ਤੇਰੀ ਸਬਦ ਸੱਚੇ ਸਾਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ

0: ਹੋਰ ਹਿਕਮਤ ਖਮਕੁਆਰ ਪੋੜੀ।
1: ਨਦਰ ਕਰੀਏ ਆਪਣੀ ਤਾਂ ਨਿਦਰ ਸਤਿਗੁਰ ਪਾਇ, ਇਹ ਜੋ ਪਤ ਜਨਮ ਭਰਮਿਆ ਤਾ ਸਤਿਗੁਰ ਸਭ ਸੁਣਾਇਆ, ਸਤਿਗੁਰ ਜਬਰਦਾਤਾ ਕੋਨੇ ਸਭ ਸੁਣਿਓ ਲੋਕ ਸਭਾਇ, ਸਤਿਗੁਰ ਵੇਲੇ ਸਰਾਜ ਨੇ ਉੱਚੋ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ

ਕਹਿ ਗੁਰ ਵਿਸੁੱਤਾ ਭਾਗ ਪਿਤਾਣਾ ਆਪਣਾ ਕਿਆ ਕਮਾਣਾ ਅਲ ਮਲਖਾਈ ਸਿਰਛਾਏ ਪਾਏ ਮੂਹ ਰੱਖਣ ਦੇ ਪਤ ਗਵਾਏ ਬਣ ਨਾਵਕ ਸਥਾਏ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਅੰਦਰ ਜਾਣੇ ਫਿਰ ਪਸਤਾਣੀ।

ਕੋੜੀ ਸਤਿਗੁਰੂ ਠਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨੀ ਨੇਤਰ ਜਗਤ ਨਿਹਾਲਿਆ ਕਸਮ ਛੋਟ ਤੂੰ ਜਲ ਗਿਆ ਡੂਬੇ ਸੇ ਬਣ ਜਾਰਿਆ ਸਤਿਗੁਰੈ ਬੋਤਾ ਵੇਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

0: सर जाए, सो करे जित सर जाए सुध।
1: वाहिगुरु जी का खालसा।

ਗੁਰੂ ਜੀ ਦੀ ਸੱਚੀ ਨਿਮਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਕਰ ਰਹੇ ਹਾਂ। ਅੰਮ੍ਰਿਤਮਈ ਬਾਣੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਉਪਰੰਤ ਅੱਜ ਜੋ ਮੁੱਖ ਵਾਕ ਹੈ ਉਸਦੀ ਵਿਚਾਰ ਕਰਨੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਸ਼ਬਦ ਹੈ। ਅੱਜ ਦਾ ਜੋ ਦਿਹਾੜਾ ਹੈ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦਾ ਗੁਰਗੱਦੀ ਦਿਵਸ ਹੈ। ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਕਿਰਪਾ ਕਰਨ ਸਾਡੇ 'ਤੇ ਵੀ ਸਤਿਗੁਰ, ਸਾਨੂੰ ਵੀ ਇਹ ਜਾਚ ਆ ਜਾਵੇ ਜਿਵੇਂ ਉਹ ਗੁਰੂ ਦੀ ਸ਼ਰਨ 'ਚ ਗਏ, ਗੁਰੂ ਨੂੰ ਆਤਮ ਸਮਰਪਣ ਕੀਤਾ ਅਤੇ ਆਪਣਾ ਜੀਵਨ ਸਫਲ ਕੀਤਾ। ਇੱਕ ਸਿੱਖ ਦੇ ਤੌਰ 'ਤੇ ਗਏ ਸੀ ਅਤੇ ਸਤਿਗੁਰ ਦੀ ਪਦਵੀ 'ਤੇ ਚਲੇ ਗਏ। ਜਿਹਦਾ ਕੋਈ ਸੰਸਾਰ 'ਚ ਨਹੀਂ ਸੀ ਆਸਰਾ, ਉਹਦਾ ਆਸਰਾ ਗੁਰੂ ਬਣਿਆ ਅਤੇ ਗੁਰੂ ਨੇ ਪਰਮਾਤਮਾ ਨੂੰ ਮਿਲਾ ਦਿੱਤਾ ਅਤੇ ਅੱਜ ਉਹ ਸਾਡਾ ਸਾਰਿਆਂ ਦਾ ਆਸਰਾ ਹੈ। ਇਸ ਕਰਕੇ ਗੁਰੂ ਨੂੰ ਫਿਰ ਧੰਨ ਕਿਹਾ ਗਿਆ। ਜਿਸ ਮੁੱਖ ਤੋਂ ਗੁਰੂ ਦੀ ਮਹਿਮਾ ਹੁੰਦੀ ਆ, ਪਰਮਾਤਮਾ ਦੀ ਮਹਿਮਾ ਹੁੰਦੀ ਆ, ਉਹ ਮੁੱਖ ਵੀ ਧੰਨ ਹੋ ਜਾਂਦਾ। ਧੰਨ ਧੰਨ ਗੁਰੂ ਰਾਮਦਾਸ ਜਿਨ ਸਿਰਿਆ ਤਿਵੇਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਉਸ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਪੂਰਬਲੇ ਕਰਮਾਂ ਅਨੁਸਾਰ ਇਹ ਕਿਰਪਾ ਕੀਤੀ। ਆਓ ਅੱਜ ਦਾ ਜੋ ਸ਼ਬਦ ਹੈ ਇਹਦੀ ਵੀ ਵਿਚਾਰ ਕਰਨੀ ਹੈ। ਸ਼ਾਮੇ ਵੀ ਵਿਚਾਰ ਕਰਾਂਗੇ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਦਾ ਜੋ ਸ਼ਬਦ ਹੈ ਕਾਫੀ ਲੰਮੇਰਾ ਹੈ ਔਰ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਹੈ ਅਤੇ ਗੁਰੂ ਨਾਨਕ ਦੇਵ ਜੀ ਅੱਜ ਦੇ ਸ਼ਬਦ ਦੇ ਵਿੱਚ ਭੇਦ ਦੇ ਰਹੇ ਹਨ ਕਿ ਇਹ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤਾ ਹੈ। ਆਪ ਹੀ ਪੈਦਾ ਕਰਕੇ ਆਪ ਹੀ ਸਾਰਿਆਂ ਨੂੰ ਧੰਦੇ 'ਤੇ ਲਾਇਆ ਹੋਇਆ, ਕੀੜੀ ਤੋਂ ਲੈ ਕੇ ਹਾਥੀ ਤੱਕ ਕੋਈ ਵਿਹਲਾ ਨਹੀਂ ਹੈਗਾ, ਸਭ ਜੱਗ ਧੰਦੜੇ ਲਾਇਆ ਉਹਨੇ, ਧੰਦੇ ਲਾਇਆ ਹੋਇਆ ਸਾਰਿਆਂ ਨੂੰ। ਅਤੇ ਜਿਨ੍ਹਾਂ 'ਤੇ ਉਹ ਕਿਰਪਾ ਕਰਦਾ, ਜਿਹੜੇ ਉਹਦੀ ਸ਼ਰਨ 'ਚ ਆ ਜਾਂਦੇ ਨੇ, ਜਿਨ੍ਹਾਂ ਅੰਦਰ ਪ੍ਰੀਤ ਪੈਂਦੀ ਹੈ, ਉਹਨਾਂ ਨੂੰ ਕਹਿੰਦੇ ਗੁਰਮੁਖਾਂ ਨੂੰ ਮਿਲਾ ਦਿੰਦਾ। ਫਿਰ ਜਿਹੜੀ ਅਰਦਾਸ ਕਰਦਾ ਜੀਵ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਜਦੋਂ ਇਹ ਅਰਦਾਸ ਹਿਰਦੇ 'ਚੋਂ ਹੁੰਦੀ ਹੈ ਫਿਰ ਉਹ ਗੁਰਮੁਖਾਂ ਨੂੰ ਮਿਲਾਉਂਦਾ। ਗੁਰਮੁਖਾਂ ਨੂੰ ਮਿਲ ਕੇ ਫਿਰ ਅੰਦਰ ਉਹ ਗੁਰਮੁਖਾਂ ਵਾਲੇ ਗੁਣ ਪੈਦਾ ਹੁੰਦੇ ਨੇ। ਗੁਰਮੁਖ ਹਰੀ ਪਰਮੇਸ਼ਰ ਨੂੰ ਮਿਲੇ ਹੁੰਦੇ ਨੇ ਅਤੇ ਸਾਨੂੰ ਵੀ ਮਿਲਾ ਦਿੰਦੇ ਨੇ। ਇਸ ਕਰਕੇ ਉਹਨਾਂ ਗੁਰਮੁਖਾਂ, ਉਹਨਾਂ ਮਹਾਂਪੁਰਖਾਂ ਦਾ ਸੰਗ ਕਰਨਾ ਹਰ ਇੱਕ ਸਿੱਖ ਲਈ ਜ਼ਰੂਰੀ ਆ। ਜੋ ਇਹ ਗੁਰਬਾਣੀ ਹੈ ਉਹਨਾਂ ਮਹਾਂਪੁਰਖਾਂ ਦੀ ਆ, ਗੁਰਮੁਖਾਂ ਦੀ ਆ, ਇਹਦਾ ਸਾਂਝ ਕਰਨੀ ਹੁੰਦੀ ਹੈ ਅਸੀਂ ਗੁਰੂ ਕੋਲ ਆ ਕੇ। ਇਹ ਗੁਣਾਂ ਨੂੰ ਅਸੀਂ ਗੁਰੂ ਤੋਂ ਪ੍ਰਾਪਤ ਕਰਨਾ ਹੁੰਦਾ। ਮਹਾਂਪੁਰਖਾਂ ਦੇ ਗੁਣ ਨੇ, ਇਹ ਮਹਾਂਪੁਰਖਾਂ ਦੀ ਬਾਣੀ ਹੈ। ਇਹ ਗੁਣਾਂ ਦੀ ਸਾਂਝ ਕਰਾਂਗੇ, ਸਾਡੇ ਅੰਦਰ ਗੁਣ ਵਸਣਗੇ। ਜੇ ਸੰਸਾਰ ਦੇ ਵਿੱਚ ਅਸੀਂ ਦੁਨੀਆ ਨਾਲ ਜੁੜੇ ਰਹੇ ਸੰਸਾਰ ਨਾਲ, ਤਾਂ ਸੰਸਾਰ ਦੇ ਗੁਣ ਵਸ ਜਾਂਦੇ ਨੇ ਸਾਡੇ ਵਿੱਚ। ਉਹਨਾਂ ਨੂੰ ਔਗਣ ਕਹਿ ਦਿੱਤਾ ਗਿਆ, ਇਹਨਾਂ ਨੂੰ ਗੁਣ ਕਹਿ ਦਿੱਤਾ ਗਿਆ। ਇਸ ਲਈ ਜਿੱਥੇ ਅਸੀਂ ਇਹ ਸੰਸਾਰ 'ਚ ਰਹਿੰਦੇ ਹਾਂ, ਸੰਸਾਰ ਦੇ ਸਾਡੇ ਅੰਦਰ ਵਿਚਾਰ ਹੁੰਦੇ ਨੇ, ਉੱਥੇ ਗੁਣਾਂ ਦਾ ਵੀ ਅਸੀਂ ਅੰਦਰ ਭੰਡਾਰਾ ਇਕੱਠਾ ਕਰਨਾ ਗੁਰੂ ਕੋਲ ਆ ਕੇ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ, ਤਾਂ ਜੀਵਨ ਸਫਲ ਹੁੰਦਾ ਹੈ। ਆਓ ਸ਼ਬਦ ਦੀ ਵਿਚਾਰ ਕਰੀਏ। ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ। ਮੰਗਲਾਚਰਨ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਪਰਮਾਤਮਾ, ਉਹ ਤੋਂ ਸ੍ਰਿਸ਼ਟੀ ਪੈਦਾ ਹੋਈ ਆ, ਉਹ ਓਅੰਕਾਰ ਕੀ ਆ ਉਤਪਤ, ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਦੇ ਨਾਲ ਹੀ ਇਹ ਭੇਤ ਜਾਣਿਆ ਜਾ ਸਕਦਾ।
ਰਾਗ ਸੂਹੀ ਦੇ ਵਿੱਚ ਸ਼ੰਤ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦੀ ਬਾਣੀ ਘਰ ਚੌਥਾ ਇਹ ਗਾਉਣ ਦਾ ਢੰਗ ਹੈ। ਜਿਨ ਕੀਆ ਤਿਨ ਦੇਖਿਆ ਜੱਗ ਧੰਦੜੇ ਲਾਇਆ, ਕਹਿੰਦੇ ਜਿਹਨੇ ਪੈਦਾ ਕੀਤਾ ਉਹ ਸਾਰਿਆਂ ਦੀ ਸਾਂਭ ਸੰਭਾਲ ਵੀ ਕਰਦਾ, ਦੇਖਭਾਲ ਦੇਖਿਆ ਆਪਣੀ ਨਿਗਰਾਨੀ 'ਚ ਰੱਖਦਾ, ਸਭ ਨਦਰੀ ਅੰਦਰ ਰੱਖਦਾ। ਜੇਤੀ ਸਰਿੱਟ ਸਭ ਕੀਤੀ, ਜਿਨ ਕੀਆ ਤਿਨ ਦੇਖਿਆ ਜੱਗ ਧੰਦੜੇ ਲਾਇਆ, ਔਰ ਸਾਰਿਆਂ ਨੂੰ ਰਿਜਕ 'ਤੇ ਲਾਇਆ ਹੋਇਆ, ਰਿਜਕ ਦਿੰਦਾ ਆਪਾਂ ਨੂੰ ਪੈਦਾ ਕਰਦਾ, ਅਤੇ ਰਿਜਕ ਵੀ ਉਹ ਆਪ ਪੈਦਾ ਕਰਦਾ। ਹਰ ਇੱਕ ਜੀਵ ਦਾ ਰਿਜਕ ਲਿਖਿਆ ਹੋਇਆ, ਉਹ ਉਵੇਂ ਹੀ ਖਾਊਗਾ, ਨਾ ਵੱਧ ਨਾ ਘੱਟ। ਇਸ ਲਈ ਜਿਨ ਕੀਆ, ਜਿਹਨੇ ਸੰਸਾਰ ਪੈਦਾ ਕੀਤਾ, ਤਿੰਨ ਦੇਖਿਆ, ਸਾਰਿਆਂ ਦੀ ਦੇਖਭਾਲ ਕਰਦਾ ਪਰਮਾਤਮਾ ਆਪ, ਕੋਈ ਉਹਦੀ ਨਜ਼ਰ ਤੋਂ ਪਰੇ ਨਹੀਂ ਗਾ। ਜੱਗ ਧੰਦੜੇ ਲਾਇਆ, ਉਹਨੇ ਸਾਰਿਆਂ ਨੂੰ ਧੰਦੇ ਲਾਇਆ ਹੋਇਆ। ਹੁਣ ਧੰਦਾ ਸੰਸਾਰ ਦੇ ਜਿਹੜੇ ਕਰਮ ਧੰਨ ਨੂੰ ਪਾਲਣ ਲਈ, ਇਹਨੂੰ ਧੰਦਾ ਕਹਿੰਦੇ ਨੇ, ਆਹਾਰ ਵੀ ਕਹਿ ਦਿੰਦੇ ਨੇ। ਇੱਕ ਧੰਦਾ ਹੈਗਾ ਉਹ ਜਿਹੜਾ ਕਰਨ ਦੇ ਨਾਲ, ਆਹਰ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਸਾਡੀ ਸਾਂਝ ਪੈ ਜਾਂਦੀ ਹੈ ਗੁਰੂ ਨਾਲ, ਜਿਹਨੂੰ ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਵੇ। ਉਹ ਵੀ ਧੰਦਾ ਕਰਨਾ ਹੈ, ਉਹ ਕਰਮ ਵੀ ਕਰਨਾ ਹੈ, ਉਹ ਆਹਰ ਵੀ ਕਰਨਾ ਜਿਹਦੇ ਨਾਲ ਸਾਡੀ ਪਰਮਾਤਮਾ ਦੇ ਨਾਲ ਸਾਂਝ ਪੈ ਜਾਵੇ। ਜਿਨ ਕੀਆ ਤਿਨ ਦੇਖਿਆ ਜੱਗ ਧੰਦੜੇ ਲਾਇਆ, ਦਾਨ ਤੇਰੇ ਘੱਟ ਚਾਨਣਾ ਚੰਨ ਤਨ ਚੰਦ ਦੀ ਪਾਇਆ। ਹੁਣ ਕਹਿੰਦੇ ਤੂੰ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਆਪਣੀ ਜੋਤ ਰੱਖ ਦਿੱਤੀ, ਦਾਨ ਕਿਰਪਾ, ਕਿਰਪਾ ਹੈ ਤੇਰੀ ਸਾਰਿਆਂ ਦੇ ਵਿੱਚ ਜੋਤ ਵਰਤ ਰਹੀ ਹੈ, ਜੋਤ ਤੇਰੀ ਜਗ ਜੀਵਨਾ, ਸਾਰਿਆਂ 'ਚ ਉਸ ਜੱਗ ਨੂੰ ਜੀਵਨ ਦੇਣ ਵਾਲੀ ਦੀ ਜੋਤ ਹੈ ਤਾਂ ਜੀਵਨ ਹੈ। ਦਾਨ ਤੇਰੇ ਘੱਟ ਚਾਨਣਾ, ਜਿਹੜਾ ਸਰੀਰ ਦੇ ਵਿੱਚ ਜੋਤ ਹੈ ਸਾਰਿਆਂ ਦੇ ਵਿੱਚ, ਘੱਟ ਸਰੀਰ ਨੂੰ ਕਹਿੰਦੇ ਨੇ। ਤਨ ਚੰਦ ਦੀ ਪਾਇਆ, ਜਿਵੇਂ ਚੰਦ ਪ੍ਰਕਾਸ਼ ਕਰਦਾ ਇਵੇਂ ਹੀ ਕਹਿੰਦੇ ਤੁਹਾਡੇ ਅੰਦਰ ਸਾਰਿਆਂ ਦੇ ਉਹਦੀ ਜੋਤ ਹੈ, ਉਹਨੂੰ ਆਤਮਾ ਕਹਿੰਦੇ ਨੇ। ਆਤਮ ਰੂਮ ਦੇ, ਆਤਮ ਰਾਮ ਦੇ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ। ਚੰਦੋ ਦੀ ਪਾਇਆ ਦਾਨ ਹਰਕੈ, ਦੁੱਖ ਅੰਧੇਰਾ ਉੱਠ ਗਿਆ। ਇੱਕ ਨਾ ਤੇ ਤੂੰ ਕਿਰਪਾ ਕਰ ਦਿੱਤੀ ਆਪਣੇ ਸੰਗਤ 'ਚ ਬਿਠਾ ਕੇ, ਉਹਨਾਂ ਦੇ ਅੰਦਰ ਇਹ ਜਿਹੜੀ ਜੋਤ ਹੈ ਤੇਰੀ ਇਹ ਪ੍ਰਗਟ ਹੋ ਗਈ, ਦਾਨ ਹਰਕੈ ਤੇਰੀ ਕਿਰਪਾ ਦੇ ਨਾਲ। ਤੇਰੀ ਕਿਰਪਾ ਤੋਂ ਬਿਨਾਂ ਇਹ ਜੋਤ ਪ੍ਰਗਟ ਨਹੀਂ ਹੁੰਦੀ, ਜਿਹਨੂੰ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੁਆਰਾ ਇਹ ਚਾਨਣ ਹੋ ਗਿਆ ਹਿਰਦੇ ਵਿੱਚ, ਇੱਕ ਘੱਟ ਦੇ ਵਿੱਚ, ਇੱਕ ਸਰੀਰ ਦੇ ਵਿੱਚ ਤੇਰੀ ਕਿਰਪਾ ਦੇ ਨਾਲ। ਚੰਦੋ ਦੀ ਪਾਇਆ ਦਾਨ ਹਰਕੈ, ਦੁੱਖ ਅੰਧੇਰਾ ਉੱਠ ਗਿਆ। ਕਹਿੰਦੇ ਉਹਦੇ ਅੰਦਰੋਂ ਇਹ ਦੁੱਖਾਂ ਦਾ ਢੇਰਾ ਜਿਹੜਾ ਅੰਦਰ ਡੇਰਾ ਲੱਗਿਆ ਸੀ ਉਹ ਖਤਮ ਹੋ ਗਿਆ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖ ਅੰਧੇਰਾ ਉੱਠ ਗਿਆ। ਜਿਨ੍ਹਾਂ ਦੀ ਕਿਰਪਾ ਹੋਈ ਉਹ ਤੇਰੀ ਸੰਗਤ 'ਚ ਆਏ, ਜਿਨ੍ਹਾਂ ਨੂੰ ਗਿਆਨ ਹੋਇਆ ਵੀ ਮੈਂ ਮਨੁੱਖਾ ਜਨਮ ਲਿਆ ਇਹਦਾ ਲਾਹਾ ਲੈਣਾ, ਉਹ ਸੰਗਤ 'ਚ ਆਏ। ਕਹਿੰਦੇ ਉਹਨਾਂ ਗੁਰਮੁਖਾਂ ਦੁਆਰਾ ਸੰਗਤ ਕਰਕੇ ਫਿਰ ਉਹ ਪਰਮੇਸ਼ਰ ਨਾਲ ਜਦੋਂ ਸਾਂਝ ਪਾਉਂਦੇ ਨੇ, ਪ੍ਰੇਮ ਕਰਦੇ ਨੇ, ਫਿਰ ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਅੰਦਰ ਪ੍ਰਗਟ ਹੋ ਜਾਂਦਾ। ਗੁਣ ਜੰਝ ਲਾੜੇ ਨਾਲ ਸੋਹੈ, ਪਰਖ ਮੋਹਣੀਏ ਲਾਇਆ। ਕਹਿੰਦੇ ਜਿਵੇਂ ਸੰਸਾਰ 'ਚ ਆਪਾਂ ਦੇਖਦੇ ਹਾਂ ਜੰਝ ਜਿਹੜੀ ਹੈ ਉਹ ਲਾੜੇ ਨਾਲ ਹੀ ਸੋਭਾ ਪਾਉਂਦੀ ਹੈ, ਜੇ ਲਾੜਾ ਹੈ ਤਾਂ ਜੰਝ ਹੈ। ਇਸੇ ਤਰ੍ਹਾਂ ਹੀ ਗੁਣ ਜੰਝ ਲਾੜੇ ਨਾਲ ਸੋਹੈ। ਕਹਿੰਦੇ ਜੇ ਤੁਸੀਂ ਗੁਣਾਂ ਨੂੰ ਹਿਰਦੇ 'ਚ ਵਸਾਵੋਗੇ ਪਰਮੇਸ਼ਰ ਦੇ, ਜਿਵੇਂ ਲਾੜੇ ਨਾਲ ਜੰਝ ਸੋਭਾ ਪਾਉਂਦੀ ਹੈ, ਇਵੇਂ ਤੁਸੀਂ ਦੁਨੀਆਂ 'ਚ ਸੋਭਾ ਪਾਵੋਗੇ। ਪਰਖ ਮੋਹਣੀ ਇਹ ਲਿਆ, ਇਹ ਪਰਖ ਹੈ ਵਾਹਿਗੁਰੂ ਜੀ ਕਰਦੇ, ਜਿਹੜੇ ਗੁਣਾਂ ਦੀ ਸਾਂਝ ਕਰਦੇ ਨੇ ਇਹ ਪਰਖ ਹੈ, ਜਿਹੜੇ ਔਗਣ ਇਕੱਠੇ ਕਰਦੇ ਨੇ ਉਹ ਦੇਖਦਾ। ਇਸ ਲਈ ਜਿਵੇਂ ਆਪਾਂ ਸੰਸਾਰ ਦੇ ਵਿੱਚ ਜੀਵ ਰੂਪ ਇਸਤਰੀ ਨੂੰ ਵਿਆਹੁਣ ਜਾਂਦੇ ਹਾਂ, ਉਹਦੇ ਗੁਣਾਂ ਅਤੇ ਔਗਣਾਂ ਦੀ ਵਿਚਾਰ ਕਰਦੇ ਹਾਂ, ਦੇਖਦੇ ਹਾਂ ਬੱਚਾ ਕਿਹੋ ਜਿਹਾ, ਦੋਨੇ ਮਾਤਾ ਪਿਤਾ ਦੇਖਦੇ ਆ,
ਇਵੇਂ ਹੀ ਸਾਡਾ ਮਾਤਾ ਪਿਤਾ ਪਰਮੇਸ਼ਰ ਉਹ ਅੰਦਰ ਬੈਠਾ ਦੇਖਦਾ। ਕਹਿੰਦੇ ਫਿਰ ਸੋਭਾ ਪਾਉਂਦੀਆਂ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਹਿਰਦੇ 'ਚ ਇਹ ਗੁਣ ਪ੍ਰਗਟ ਹੋ ਗਏ, ਉਹ ਪਰਮੇਸ਼ਰ ਪਤੀ ਹਿਰਦੇ 'ਚ ਪ੍ਰਗਟ ਹੋ ਗਿਆ। ਵਿਵਾਹ ਹੋਇਆ ਸੋਭ ਸੇਤੀ ਪੰਚ ਸ਼ਬਦੀ ਆਇਆ। ਕਹਿੰਦੇ ਫਿਰ ਇਹ ਵਿਆਹ ਹੋਇਆ ਅੰਦਰ ਸਾਡਾ ਉਸ ਪਤੀ ਪਰਮੇਸ਼ਰ ਨਾਲ, ਇਹ ਜੀਵ ਰੂਪ ਇਸਤਰੀ ਨੂੰ ਵਿਆਹ ਕੇ ਲੈ ਗਿਆ ਘਰੇ। ਸਾਡਾ ਜਿਹੜੀ ਸੁਰਤੀ ਹੈ, ਸਾਡਾ ਮਨ ਹੈ, ਇਹ ਜੀਵ ਰੂਪ ਇਸਤਰੀ ਹੈ, ਉਹ ਪੁਰਖ ਹੈ, ਪਰਮੇਸ਼ਰ ਹੈ, ਵਾਹਿਗੁਰੂ ਏਕੋ ਪੁਰਖ ਬਾਕੀ ਸਭ ਨਾਰੀ। ਇਹ ਜਦੋਂ ਵਿਆਹ ਕੇ ਲੈ ਜਾਂਦਾ, ਫਿਰ ਕਿਵੇਂ ਵਿਆਹ ਕੇ ਲਿਜਾਂਦਾ, ਇਹ ਬਾਬੇ ਕਬੀਰ ਦਾ ਇੱਕ ਸ਼ਬਦ ਹੈ, ਉਹਦੇ ਵਿੱਚ ਉਹ ਦੱਸਦੇ ਨੇ, ਤਨ ਰਹਿਣੀ ਮਨ ਪੁਨਰਪਕਰ ਹੋ ਪੰਚੋ ਤੱਤ ਬਰਾਤੀ, ਰਾਮ ਰਾਏ ਸੁ ਭਾਵਰ ਲੇ ਹੈ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਨੀਆ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਉਹ ਫਿਰ ਸਾਨੂੰ ਦੱਸਦੇ ਨੇ ਵੀ ਕਿਵੇਂ ਮੈਨੂੰ ਵਿਆਹ ਕੇ ਲਗਿਆ। ਵਿਵਾਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ। ਕਹਿੰਦੇ ਨਿਸ਼ਾਨੀ ਹੈ ਉਸ ਘਰ ਦੇ ਮੂਹਰੇ ਪੰਜ ਸ਼ਬਦ ਵੱਜਦੇ ਨੇ ਜਿੱਥੇ ਵਿਆਹਣ ਆਉਂਦਾ ਸਾਨੂੰ ਉਹ ਪਤੀ ਪਰਮੇਸ਼ਰ। ਜਿਵੇਂ ਪਤੀ ਆਉਂਦਾ ਨਾ ਵਿਆਹੁਣ, ਉਹਦੇ ਅੱਗੇ ਬਾਜੇ ਗਾਜੇ ਵੱਜਦੇ ਨੇ ਸੰਸਾਰ ਦੇ ਵਿੱਚ, ਤੂਤੀਆਂ ਵੱਜਦੀਆਂ। ਇਵੇਂ ਹੀ ਵਾਹਿਗੁਰੂ ਨੇ ਜਦੋਂ ਵਿਆਹਣ ਆਉਣਾ ਜੀਵ ਰੂਪ ਇਸਤਰੀ ਨੂੰ, ਪਹਿਲਾਂ ਪੰਜ ਸ਼ਬਦ ਵੱਜਦੇ ਨੇ। ਜਿਹਨੂੰ ਕਹਿੰਦੇ ਭਗਤ ਬੇਣੀ ਜੀ ਨੂੰ ਜਦੋਂ ਵਿਆਹੁਣ ਆਇਆ ਨਾ, ਫਿਰ ਉਹ ਦੱਸਦੇ ਨੇ ਕਿਵੇਂ, ਕਹਿੰਦੇ ਕਿੱਥੇ ਬੈਠਾ ਸਾਡੇ ਅੰਦਰ, ਕਿਵੇਂ ਵਿਆਹ ਕਰ ਜਾਂਦਾ। ਕਹਿੰਦੇ ਮਸਤਕ ਪਦਮ ਦਵਾਲੇ ਮਣੀ, ਆ ਜਿਹੜਾ ਸਾਡਾ ਮਸਤਕ ਹੈ ਇਹਦੇ ਅੰਦਰ ਦੀ ਖੇਡ, ਸਾਡਾ ਬਾਹਰ ਹੀ ਧਿਆਨ ਦਿੰਦਾ। ਕਹਿੰਦੇ ਮਸਤਕ ਪਦਮ ਦਵਾਲੇ ਮਣੀ ਮਾਹੇ ਨਿਰੰਜਣ ਤ੍ਰੈ ਭਵਨ ਧਣੀ। ਇਹ ਸਾਰਿਆਂ ਦੇ ਵਿੱਚ ਇੱਥੇ ਜੋਤ ਹੈ ਪਰਮੇਸ਼ਰ ਦੀ, ਅੰਤਰ ਧਿਆਨ ਜਦੋਂ ਹੁੰਦਾ ਬੰਦਾ। ਮਾਹੇ ਨਿਰੰਜਣ ਤ੍ਰੈ ਭਵਨ ਧਣੀ ਪੰਚ ਸ਼ਬਦ ਨਰਮਾਇਲ ਵਾਜੇ। ਵਿਆਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ। ਪੰਚ ਸ਼ਬਦ ਨਰਮਾਇਲ ਵਾਜੇ ਢੁਲਕੇ ਚਵਰ ਸੰਖ ਘਣ ਗਾਜੇ। ਉੱਥੇ ਕਹਿੰਦੇ ਉਹ ਸੰਖ, ਇਹ ਸਾਰੇ ਸਾਜ ਨੇ ਜਿਹੜੇ ਬਾਹਰ ਨੇ, ਇਵੇਂ ਹੀ ਸਾਡੇ ਅੰਦਰ ਇਹ ਸਾਜ ਪ੍ਰਗਟ ਹੁੰਦੇ ਆ। ਪਹਿਲਾਂ ਜਦੋਂ ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਗੁਣ ਪੈਦਾ ਕਰਦੇ ਹਾਂ, ਫਿਰ ਇਹ ਅੰਦਰ ਬਾਜੇ ਵੱਜਦੇ ਨੇ। ਜਿਹਨੂੰ ਤੀਜੇ ਪਾਤਸ਼ਾਹ ਨੂੰ ਜਦੋਂ ਵਿਆਹਣ ਆਇਆ, ਉਹਨਾਂ ਨੇ ਕਿਹਾ ਨਿਸ਼ਾਨੀ ਘਰ ਦੀ ਦੱਸਦੇ ਨੇ ਜਿੱਥੇ ਵਿਆਹ ਕੇ ਲਿਜਾਂਦਾ। ਕਹਿੰਦੇ ਬਾਜੇ ਪੰਚ ਸ਼ਬਦ ਤਿੱਤ ਘਰ ਸਭਾਕੇ। ਤਿੱਤ ਘਰ ਕਹਿੰਦੇ ਨੇ ਨਿੱਜ ਘਰ, ਥਿਰ ਘਰ ਨੂੰ, ਜਿੱਥੇ ਸਾਡਾ ਮਾਲਕ ਲੈ ਕੇ ਜਾਂਦਾ ਸਾਨੂੰ ਸੁਰਤੀ ਨੂੰ। ਬਾਜੇ ਪੰਚ ਸ਼ਬਦ ਤਿੱਤ ਘਰ ਸਭਾਗੇ, ਘਰ ਸਭਾਗੇ ਸ਼ਬਦ ਬਾਜੇ ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤੁਧ ਵੱਸ ਕੀਤੇ। ਸਾਡਾ ਵਿਛੋੜਾ ਇਹਨਾਂ ਪੰਜਾਂ ਨੇ ਪਾਇਆ ਹੋਇਆ, ਉਹਨੇ ਵੱਸ ਕੀਤੇ ਫਿਰ ਇਹ ਸ਼ਬਦਾਂ ਦੁਆਰਾ। ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਨਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿੱਤ ਕਰ ਅਨਹਦ ਵਾਜੇ। ਕਹਿੰਦੇ ਇਹ ਸ਼ਬਦ ਵੱਜ ਕੇ ਫਿਰ ਜਦੋਂ ਵਿਵਾਹ ਹੋਇਆ, ਇਹ ਸੋਭਾ ਹੁੰਦੀ ਹੈ ਇਸ ਜੀਵ ਰੂਪ ਇਸਤਰੀ ਦੀ ਸੰਸਾਰ ਦੇ ਵਿੱਚ ਗੁਣਾਂ ਕਰਕੇ। ਜਿਹਨੇ ਹਿਰਦੇ 'ਚ ਪਰਮੇਸ਼ੁਰ ਦੇ ਗੁਣ ਵਿਸਾ ਲਏ, ਫਿਰ ਸੋਭਾ ਹੋਈ ਸੰਸਾਰ ਦੇ ਵਿੱਚ ਇਹ ਪੰਚ ਸ਼ਬਦੀ ਆਇਆ। ਇਸ ਤਰ੍ਹਾਂ ਕਹਿੰਦੇ ਫਿਰ ਸਾਡੇ ਅੰਦਰ ਉਹ ਪ੍ਰਗਟ ਹੁੰਦਾ ਅਤੇ ਸਾਨੂੰ ਵਿਆਹ ਕੇ ਲੈ ਜਾਂਦਾ। ਜਿਨ ਕੀ ਆ ਤਿੰਨ ਦੇਖਿਆ ਜਗ ਧੰਦੜੇ ਲਾਇਆ। ਕਹਿੰਦੇ ਜਿਹਨੇ ਇਹ ਸੰਸਾਰ ਪੈਦਾ ਕੀਤਾ ਉਹ ਦੇਖ ਵੀ ਰਿਹਾ, ਇਹ ਨਹੀਂ ਵੀ ਉਹ ਪੈਦਾ ਕਰਕੇ ਕਿਤੇ ਹੋਰ ਜਾ ਕੇ ਬਹਿ ਗਿਆ, ਸਾਰਿਆਂ ਦੇ ਅੰਦਰ ਬੈਠਾ ਦੇਖ ਰਿਹਾ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਇਸ ਕਰਕੇ ਜਿਹਨੇ ਪੈਦਾ ਕੀਤਾ ਉਹ ਇਹ ਨਹੀਂ ਵੀ ਦੂਰ ਗਿਆ, ਉਹ ਦੇਖਦਾ ਵੀ ਹੈ ਸਾਨੂੰ। ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨਾ, ਪੇਖਤ ਸੁਣਤ ਸਭ ਕੇ ਸੰਗੇ, ਉਹ ਸਾਡੀ ਗੱਲ ਨੂੰ ਸੁਣਦਾ ਵੀ ਹੈ ਅਤੇ ਦੇਖਦਾ ਵੀ ਹੈ, ਉਹ ਬਿਨਾਂ ਬੋਲਿਆਂ ਹੀ ਜਾਣਦਾ ਸਭ ਕੁਛ। ਇਸ ਕਰਕੇ ਅਰਦਾਸ ਅਰਦਾਸ 'ਚ ਜਿਵੇਂ ਜਿਵੇਂ ਗਿਆਨ ਹੁੰਦਾ ਫਰਕ ਪੈਂਦਾ ਜਾਂਦਾ। ਪਹਿਲਾਂ ਅਰਦਾਸ ਅਸੀਂ ਬੋਲ ਕੇ ਕਰਦੇ ਹਾਂ, ਮੰਗਾਂ ਮੰਗਦੇ ਹਾਂ, ਫਿਰ ਸਾਨੂੰ ਪਤਾ ਲੱਗ ਜਾਂਦਾ ਜਦੋਂ ਫਿਰ ਬਿਨਾਂ ਬੋਲਿਆਂ ਹੀ ਜਾਣਦਾ, ਫਿਰ ਉਹ ਹਿਰਦੇ ਦੇ ਘਰ ਦੇ ਵਿੱਚ ਹੀ ਬੇਨਤੀ ਕਰਦਾ। ਇਸ ਕਰਕੇ ਜਿਨ ਕੀਆ ਤਿੰਨ ਦੇਖਿਆ ਜਗ ਧੰਦੜੇ ਲਾਇਆ। ਹੋਂ ਬਲਿਹਾਰੀ ਸਾਜਣਾ ਮੀਤਾਵਰੀ ਅਵਰੀਤਾ, ਇਹ ਤਨ ਜਨ ਸਿਉਂ ਗਾਡਿਆ ਮਨ ਲੀੜਾ ਦਿੱਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਵੀ ਤੁਸੀਂ ਕਿਵੇਂ ਇਹ ਪਰਮਾਤਮਾ ਨੂੰ ਪਾ ਸਕਦੇ ਹੋ। ਕਹਿੰਦੇ ਹੋਂ ਬਲਿਹਾਰੀ ਸੱਜਣਾ, ਉਹਨਾਂ ਸੱਜਣਾ ਤੋਂ ਮੀਤਾ ਵਰੀਤਾ, ਜਿਨ੍ਹਾਂ ਨੇ ਇਹ ਮਾਇਆ ਤੋਂ ਉੱਪਰ ਉੱਠ ਕੇ ਆਪਣੀ ਸੁਰਤੀ ਸ਼ਬਦ ਨਾਲ ਜੋੜ ਲਈ ਹੈ, ਪਰਮੇਸ਼ਰ ਨਾਲ ਜੋੜ ਲਈ ਹੈ। ਹੋਂ ਬਲਿਹਾਰੀ ਸੱਜਣਾ, ਐਸੇ ਸੱਜਣ ਐਸੇ ਗੁਰਮੁਖ ਮਿੱਤਰ ਪਿਆਰੇ ਮਿਲਣ, ਜਿਨ੍ਹਾਂ ਮਿਲ ਕੇ ਸਾਨੂੰ
ਗੁਰੂ ਚੇਤੇ ਆਵੇ ਤੇ ਪਰਮੇਸ਼ਰ ਚੇਤੇ ਆਵੇ। ਹਉ ਬਲਿਹਾਰੀ ਸਾਜਣਾ ਮੀਤਾ ਅਵਰੀਤਾ, ਉਹ ਮੇਰੇ ਮਿੱਤਰ ਹੈ ਜਿਨ੍ਹਾਂ ਨੇ ਮਾਇਆ ਤੋਂ ਉੱਪਰ ਉੱਠ ਗਏ, ਜਿਨ੍ਹਾਂ 'ਤੇ ਮਾਇਆ ਦਾ ਅਸਰ ਨਹੀਂ। ਐਸੇ ਗੁਰਮੁਖ ਐਸੇ ਸੰਤ ਜਨ, ਇਹ ਤਨ ਜਿਨ ਸਿਓ ਗਾਡਿਆ ਮਨ ਲੀਡਰ ਦਿੱਤਾ। ਕਹਿੰਦੇ ਮੈਂ ਕੀ ਕੀਤਾ ਫਿਰ, ਐਸਾ ਤੁਸੀਂ ਵੀ ਕਰੋ। ਸਾਨੂੰ ਵਿਧੀ ਦੱਸ ਰਹੇ ਨੇ ਗੁਰੂ ਨਾਨਕ ਦੇਵ ਜੀ। ਕਹਿੰਦੇ ਐਸੇ ਗੁਰਮੁਖਾਂ ਨੂੰ ਤੁਸੀਂ ਤਨ ਮਨ ਧਨ ਸੌਂਪ ਦਿਓ, ਜਿਵੇਂ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਹੈਗਾ ਗੁਰਪੁਰਬ ਗੁਰਗੱਦੀ ਦਿਵਸ। ਇਹਨਾਂ ਨੇ ਪਛਾਣ ਕੀਤੀ ਤੀਜੇ ਪਾਤਸ਼ਾਹ ਨੂੰ, ਸਭ ਕੁਛ ਹੀ ਸੌਂਪਤਾ ਤਨ ਮਨ ਧਨ। ਇਸ ਕਰਕੇ ਗੁਰੂ ਅਮਰਦਾਸ ਜੀ ਗੁਰਮੁਖ ਸਰੂਪ ਸੀ ਉਸ ਸਮੇਂ, ਸਤਿਗੁਰ ਸਰੂਪ ਸੀ। ਇਹ ਤਨ ਜਨ ਸਿਓ ਗਾਡਿਆ, ਉਹਨਾਂ ਨੇ ਤਨ ਮਨ ਧਨ ਉੱਥੇ ਫਿਰ ਸੇਵਾ ਕੀਤੀ, ਤਨ ਦੁਆਰਾ ਮਨ ਦੁਆਰਾ ਧਨ ਦੁਆਰਾ। ਮਨ ਲੀੜਾ ਦਿੱਤਾ, ਇਹ ਮਨ ਜਿਹੜਾ ਸੀ ਉਹਨਾਂ ਨੂੰ ਵੇਚ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਇਸ ਕਰਕੇ ਇਹ ਵਿਧੀ ਦੱਸ ਰਹੇ ਨੇ ਸਾਨੂੰ, ਕੋਈ ਗੁਰਮੁਖ ਮਿਲ ਜਾਵੇ, ਪਿਆਰਾ ਮਿਲ ਜਾਵੇ ਰੱਬ ਦਾ, ਤੁਸੀਂ ਉਹਦੇ ਨਾਲ ਆਪਣੀ ਸਾਂਝ ਕਰੋ, ਉਹਨੂੰ ਆਪਣਾ ਤਨ ਮਨ ਹੀ ਧਨ ਸੌਂਪ ਦਿਓ। ਕਹਿਣ ਤੋਂ ਭਾਵ ਆਤਮ ਸਮਰਪਣ, ਵੀ ਜੋ ਬਚਨ ਕਰਦਾ ਸਤ ਕਰਕੇ ਮੰਨੋ। ਗੁਰੂ ਰਾਮਦਾਸ ਜੀ ਨੇ ਇਹ ਬਚਨ ਮੰਨੇ ਅਤੇ ਉਹ ਪ੍ਰਵਾਨ ਹੋ ਗਏ। ਲੀਆ ਤਾਂ ਦੀਆ ਮਾਨ ਜਨ ਕੋ ਸੇ ਜਨ ਸਿਓ ਸੇ ਸੱਜਣ ਕਿਉਂ ਵਿਸਰੈ। ਕਹਿੰਦੇ ਐਸੇ ਸੱਜਣ ਪਿਆਰੇ ਫਿਰ ਵਿਸਰਦੇ ਨਹੀਂ ਜਿਹੜੇ ਸਾਨੂੰ ਪਰਮਾਤਮਾ ਨਾਲ ਜੋੜ ਦਿੰਦੇ ਨੇ। ਲੀਆ ਤਾਂ ਦੀਆ ਮਾਨ ਜਨ ਸਿਓ, ਐਸੇ ਗੁਰਮੁਖ ਫਿਰ ਕਹਿੰਦੇ ਸੇ ਕਿਉਂ ਸੱਜਣ ਵਿਸਰੇ, ਐਸੇ ਸੱਜਣ ਨਹੀਂ ਵਿਸਰਨੇ ਚਾਹੀਦੇ। ਫਿਰ ਜਿਵੇਂ ਸਾਡੇ ਅੱਜ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਰੇ ਗੁਰਮੁਖ ਬੈਠੇ ਨੇ ਮਹਾਂਪੁਰਖ,

ਪ੍ਰੇਮ ਪੈਦਾ ਹੁੰਦਾ, ਪਰਮਾਤਮਾ ਨੂੰ ਮਿਲਾਪ ਵੀ ਹੋ ਜਾਂਦਾ ਇਸੇ ਗੁਰਮੁਖਾਂ ਨੂੰ ਮਿਲ ਕੇ, ਜਿਹੜੇ ਗੁਰਮੁਖ ਮਿਲੇ ਹੋਵਣ। ਕਹਿੰਦੇ ਜਿਨ ਦਿਸ ਆਇਆ ਹੋਹੇ ਰਲੀਆਂ, ਜਿਨ੍ਹਾਂ ਨੂੰ ਮਿਲ ਕੇ ਸਾਡੇ ਅੰਦਰ ਉਹ ਪ੍ਰੇਮ ਪੈਦਾ ਹੋ ਜਾਂਦਾ ਹੈ। ਜਦੋਂ ਅਸੀਂ ਫਿਰ ਰਲੀਆਂ ਰੰਗ ਰਲੀਆਂ ਕਹਿੰਦੇ ਨੇ, ਜਦੋਂ ਪ੍ਰੇਮ ਪਰਮੇਸ਼ੁਰ ਨਾਲ ਹੀ ਪੈ ਜਾਵੇ। ਜਿਵੇਂ ਜੀਵ ਰੂਪ ਇਸਤਰੀ ਆਪਣੇ ਪਤੀ ਨਾਲ ਪਿਆਰ ਕਰਦੀ ਆ, ਤਨ ਮਨ ਧਨ ਸੌਂਪ ਦਿੰਦੀ ਆ, ਇਸੇ ਤਰ੍ਹਾਂ ਹੀ ਉਹ ਗੁਰਮੁਖ ਉਸ ਗੁਰੂ ਨੂੰ ਸੌਂਪ ਦਿੰਦੇ ਨੇ। ਗੁਰੂ ਅੱਗੇ ਪਰਮਾਤਮਾ ਦੇ ਨਾਲ ਸਾਨੂੰ ਜੋੜ ਦਿੰਦਾ। ਜੀ ਸੇਤੀ ਗਹਿ ਰਿਹਾ, ਫਿਰ ਸਾਡਾ ਮਨ ਉਹ ਫੜ ਲੈਂਦਾ, ਉਹਨਾਂ ਦੇ ਬਚਨਾਂ ਨੂੰ ਪੜ੍ਹਦਾ ਅਤੇ ਪਰਮਾਤਮਾ ਦੇ ਪੱਲੇ ਨੂੰ ਪਕੜ ਲੈਂਦਾ ਅੱਗੇ ਜਾ ਕੇ। ਜੀ ਸੇਤੀ ਗਹਿ, ਗਹਿ ਦਾ ਮਤਲਬ ਹੁੰਦਾ ਫੜਨਾ। ਫਿਰ ਸਾਡੀ ਸੁਰਤੀ ਨੇ ਗੁਰੂ ਦੇ ਬਚਨਾਂ ਨੂੰ ਪਕੜ ਲਿਆ, ਸ਼ਬਦ ਨੂੰ ਪਕੜ ਲਿਆ, ਸ਼ਬਦ ਨੂੰ ਹਿਰਦੇ 'ਚ ਵਸਾ ਲਿਆ। ਐਸੇ ਗੁਰਮੁਖਾਂ ਨੂੰ ਮਿਲ ਕੇ ਸਾਡੇ ਅੰਦਰ ਚਾਉ ਪੈਦਾ ਹੁੰਦਾ ਹੈ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ, ਮਿੱਤਰ ਅਸਾਡੜੇ ਸੇਈ, ਹਾਂ ਢੰਡੇਂਦੀ ਜੱਗ ਸਵਾਇਆ, ਜਨ ਨਾਨਕ ਵਿਰਲੇ ਕਈ। ਐਸੇ ਕੋਈ ਵਿਰਲੇ ਵਿਰਲੇ ਹੁੰਦੇ ਨੇ ਸੰਸਾਰ ਦੇ ਵਿੱਚ, ਐਸੇ ਵਿਰਲੇ ਗੁਰਮੁਖ ਜਿਹਨੂੰ ਮਹਾਰਾਜ ਕਹਿੰਦੇ, ਉਹ ਸ਼ਬਦ ਦੀ ਵਿਚਾਰ ਕਰਦੇ ਨੇ, ਗੁਰੂ ਦੀ ਵਡਿਆਈ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਨੇ। ਐਸੇ ਜਨ ਵਿਰਲੇ ਸੰਸਾਰੇ, ਐਸੇ ਕੋ ਵਿਰਲੇ ਹੁੰਦੇ ਨੇ ਗੁਰਮੁਖ। ਕਹਿੰਦੇ ਸ਼ਬਦ ਵਿਚਾਰ ਰਹੇ ਨਰਾਰੇ, ਉਹ ਸ਼ਬਦ ਦੀ ਵਿਚਾਰ ਕਰਕੇ ਦੁਨੀਆਂ 'ਚ ਰਹਿੰਦੇ ਹੋਏ ਦੁਨੀਆਂ ਤੋਂ ਉਪਰਾਮ ਉੱਪਰ ਉੱਠੀ ਰਹਿੰਦੀ ਹੈ ਸੁਰਤੀ। ਸ਼ਬਦ ਵਿਚਾਰ ਕਹੇ ਰਹੇ ਨਰਾਰੇ, ਆਪ ਤਰੇ ਸਗਲੀ ਕੁੱਲ ਤਾਰੇ, ਦਰਗੇ ਪੱਤ ਸਿਉਂ ਜਾਏਂਦਾ। ਕਹਿੰਦੇ ਆਪ ਤਾਂ ਉਹ ਤਰਦੇ ਹੀ ਆ, ਆਪਣੀ ਕੁੱਲ ਨੂੰ ਵੀ ਤਾਰ ਜਾਂਦੇ ਆ, ਦਰਗਾਹ 'ਚ ਉਹਨਾਂ ਨੂੰ ਇੱਜ਼ਤ ਮਿਲਦੀ ਆ, ਮਾਣ ਮਿਲਦਾ ਐਸੇ ਗੁਰਮੁਖਾਂ ਨੂੰ। ਇਸ ਕਰਕੇ ਐਸੇ ਗੁਰਮੁਖ ਜਿਨ੍ਹਾਂ ਨੂੰ ਮਿਲ ਕੇ ਰਲੀਆਂ ਮਾਣੇ, ਜਿਨ੍ਹਾਂ ਨੂੰ ਮਿਲ ਕੇ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ, ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਮੁਖ ਮਿਲ ਜਾਵਣ। ਸਗਲ ਗੁਣਾਂ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ। ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ, ਉਹਨਾਂ ਦੀ ਨਿਸ਼ਾਨੀ ਹੁੰਦੀ ਆ, ਉਹਨਾਂ 'ਚ ਗੁਣੀ ਗੁਣ ਹੁੰਦੇ ਆ, ਉਹਨਾਂ 'ਚ ਔਗਣ ਨਹੀਂ ਹੁੰਦਾ, ਸਾਡੇ 'ਚ ਔਗਣ ਹੀ ਔਗਣ, ਨਿਸ਼ਾਨੀ ਇੰਨੀ ਹੋਈ ਆ। ਆਹ ਗੁਰੂ ਗ੍ਰੰਥ ਸਾਹਿਬ 'ਚ ਸਾਰੇ ਮਹਾਂਪੁਰਖ ਬੈਠੇ ਨੇ, ਤੁਸੀਂ ਪੜ੍ਹੀ ਚੱਲੋ ਇਹਨਾਂ ਦੀ ਬਾਣੀ, ਇਹਨਾਂ ਦੇ ਬਚਨ, ਕੋਈ ਵੀ ਔਗਣ ਨਹੀਂ ਤੁਹਾਨੂੰ ਲੱਭੂਗਾ, ਗਾਉਣੀ ਗਾਉਣਾ। ਤਾਂ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖ ਸੱਜਣ ਢੂੰਡ ਲਓ ਜਿਨ੍ਹਾਂ ਅੰਦਰ ਗਾਉਣੀ ਗਾਉਣ ਹੋਣ। ਇਹ ਸਾਰੇ ਮਹਾਂਪੁਰਖ ਇਹਨਾਂ 'ਚ ਗਾਉਣੀ ਗਾਉਣਾ ਜਦੋਂ ਅਸੀਂ ਸਾਂਝ ਕਰਾਂਗੇ, ਇਹ ਗੁਣ ਸਾਡੇ ਹਿਰਦੇ 'ਚ ਵੱਜ ਜਾਂਦੇ ਨੇ। ਸਗਲ ਗੁਣਾਂ ਅਵਗੁਣ ਨਾ ਕੋਈ ਹੋਹੇ ਨੀਤਾ ਨੀਤਾ, ਨਿੱਤ ਨਿੱਤ ਉਹ ਵਡਿਆਈ ਕਰਦੇ ਨੇ, ਉਹ ਨਿੱਤ ਪਰਮੇਸ਼ਰ ਦੀ ਸੋਭਾ ਕਰਦੇ ਨੇ। ਹਉ ਬਲਿਹਾਰੀ ਸਾਜਣ ਮੀਤਾ ਅਵਰੀਤਾ, ਮੈਂ ਕਹਿੰਦਾ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਇਸ ਮਾਇਆ ਦੇ ਮੋਹ ਤੋਂ ਉਪਰਾਮ ਹੋ ਕੇ ਆਪਣਾ ਮਿੱਤਰ ਸੱਜਣ ਪਰਮੇਸ਼ਰ ਨੂੰ ਬਣਾ ਲਿਆ। ਸੱਜਣ ਸਹੀ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ, ਉਹ ਸੱਜਣ ਹੈ ਸਾਡਾ। ਇੱਕ ਸੱਜਣ ਸਭ ਸੱਜਣਾ, ਇੱਕ ਪਰਮੇਸ਼ਰ ਨੂੰ ਸੱਜਣ ਜਿਨ੍ਹਾਂ ਨੇ ਬਣਾ ਲਿਆ, ਉਹ ਗੁਰਮੁਖ ਜਿਹੜੇ ਇੱਕ ਨਾਲ ਮਿਲੇ ਹੋਏ ਨੇ। ਐਸੇ ਗੁਰਮੁਖਾਂ ਤੋਂ ਬਲਿਹਾਰੀ ਜਾਂਦੇ ਹਾਂ, ਹਉ ਬਲਿਹਾਰੀ ਸਾਜਣਾ ਮੀਤਾ ਅਵਰੀਤਾ। ਗੁਣਾ ਕਹੋਵੇ ਵਾਸਲਾ ਕੱਢ ਵਾਸਲ ਈਜੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਐਸੇ ਗੁਰਮੁਖਾਂ ਕੋਲ ਗੁਣ ਹੁੰਦੇ ਨੇ। ਕਹਿੰਦੇ ਗੁਣਾ ਕਹੋਵੇ ਵਾਸਲਾ, ਜਿਵੇਂ ਅਤਰ ਫਲੇਲ ਹੁੰਦਾ ਨਾ, ਉਹ ਕਿਸੇ ਵਿੱਚ ਬੰਦ ਕੀਤਾ ਹੁੰਦਾ ਡੱਬੇ 'ਚ ਜਾਂ ਸ਼ੀਸ਼ੀ 'ਚ, ਜਦੋਂ ਉਹਨੂੰ ਖੋਲੋਂਗੇ ਉਹ 'ਚ ਸੁਗੰਧ ਆਊਗੀ। ਇਸੇ ਹੀ ਤਰ੍ਹਾਂ ਜਦੋਂ ਗੁਰਮੁਖਾਂ ਕੋਲ ਬੈਠੋਗੇ ਤੁਹਾਨੂੰ ਗੁਣਾਂ ਦੀ ਸੁਗੰਧ ਆਊਗੀ, ਔਗਣ ਨਹੀਂ, ਕੋਈ ਬੁਰਿਆਈ ਨਹੀਂ ਤੁਹਾਨੂੰ ਨਜ਼ਰ ਆਊਗੀ। ਐਸੇ ਗੁਰਮੁਖਾਂ ਕੋਲ ਕਹਿੰਦੇ ਗੁਣ ਹੀ ਗੁਣ ਹੁੰਦੇ ਨੇ, ਫਿਰ ਉਹਨਾਂ ਕੋਲ ਜਾ ਕੇ ਜਦੋਂ ਬੈਠੋਗੇ ਤੁਹਾਡੇ ਅੰਦਰ ਵੀ ਉਹ ਵਾਸਲਾ ਉਹ ਸੁਗੰਧੀ ਆਉਣ ਲੱਗ ਜੂਗੀ, ਕਿਉਂਕਿ ਉਹ ਵੀ ਚੰਦਨ ਵਰਗੇ ਹੋ ਜਾਂਦੇ ਨੇ, ਚੰਦਨ ਕੇ ਨਿਕਟੇ ਵਸੇ। ਇਸ ਕਰਕੇ ਜਦੋਂ ਅਸੀਂ ਗੁਰਮੁਖਾਂ ਦੀ ਸਾਂਝ ਕਰਾਂਗੇ, ਕੱਢ ਵਾਸ ਲਈਜਾ, ਫਿਰ ਉਹ ਵਾਸ਼ਨਾ ਤੁਹਾਡੇ 'ਚੋਂ ਵੀ ਉਹ ਸੁਗੰਧੀ ਪ੍ਰਗਟ ਕਰ ਦੇਣਗੇ। ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀਜਾ, ਜਿਨ੍ਹਾਂ ਗੁਰਮੁਖਾਂ 'ਚ ਇਹ ਗੁਣ ਨੇ ਉਹਨਾਂ ਨਾਲ ਸਾਂਝ ਕਰੋ, ਮਹਾਰਾਜ ਕਹਿੰਦੇ। ਜਦੋਂ ਤੁਸੀਂ ਗੁਣਾਂ ਦੀ ਸਾਂਝ ਕਰੋਗੇ ਤੁਹਾਡੇ ਅੰਦਰ ਗੁਣ ਆ ਜਾਣਗੇ, ਜਦੋਂ ਔਗਣਾਂ ਦੀ ਸਾਂਝ ਕਰੋਗੇ ਔਗਣ ਆ ਜਾਣਗੇ, ਤਾਂ ਤੁਸੀਂ ਦੇਖਣਾ ਗੁਰਬਾਣੀ ਨੇ ਤਾਂ ਦੱਸਣਾ ਹੈ। ਇਸ ਕਰਕੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹ ਗੁਣ

ਇਕੱਠੇ ਕਰਦੇ ਨੇ। ਹਰ ਇੱਕ ਮਨੁੱਖ 'ਚ ਕੋਈ ਨਾ ਕੋਈ ਗੁਣ ਹੁੰਦਾ। ਸਾਂਝ ਕਰੀਜਾ ਗੁਣਾ ਕੇਰੀ ਛੋਟ ਅਵਗਣ ਚੱਲੀ ਹੈ, ਗੁਰਮੁਖ ਸਾਂਝਾ ਸਾਂਝ ਕਰਦੇ ਆ ਗੁਣਾਂ ਦੀ। ਔਗਣ ਹਰ ਇੱਕ ਵਿੱਚ ਹੈ, ਕੋਈ ਜੀਵ ਐਸਾ ਨਹੀਂ ਜਿਹਦੇ 'ਚ ਔਗਣ ਨਾ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖਾਂ ਨੂੰ ਮਿਲ ਕੇ ਗੁਣਾਂ ਦੀ ਸਾਂਝ ਕਰਦੇ ਨੇ ਗੁਰਮੁਖ। ਸਾਂਝ ਕਰੀਜਾ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ, ਪਰ ਗੁਰਮੁਖ ਔਗਣਾਂ ਨੂੰ ਛੱਡਦੇ ਜਾਂਦੇ ਨੇ, ਗੁਣਾਂ ਨੂੰ ਅੰਦਰ ਵਸਾਉਂਦੇ ਜਾਂਦੇ ਨੇ। ਇੱਕ ਦਿਨ ਔਗਣ ਖਤਮ ਹੋ ਜਾਂਦੇ ਨੇ, ਗੁਣ ਹੀ ਗੁਣ ਰਹਿ ਜਾਣਗੇ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜਮੱਲੀ ਹੈ। ਕਹਿੰਦੇ ਇਸ ਤਰੀਕੇ ਨਾਲ ਜੇ ਤੁਸੀਂ ਇਹ ਕੱਪੜਾ ਪਹਿਨ ਲਓਗੇ, ਪਹਿਰੇ ਪਟੰਬਰ, ਪਟੰਬਰ ਕਹਿੰਦੇ ਰੇਸ਼ਮੀ ਕੱਪੜਿਆਂ ਨੂੰ। ਅੱਗੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਜਾਂ ਕੋਈ ਪ੍ਰੋਗਰਾਮ ਹੁੰਦਾ, ਰੇਸ਼ਮੀ ਕੱਪੜੇ, ਸੋਹਣੇ ਕੱਪੜੇ ਪਹਿਨੇ ਜਾਂਦੇ ਪਟੰਬਰ। ਅਡੰਬਰ ਕਹਿੰਦੇ ਸੀ ਸਜਣ ਨੂੰ। ਇਸ ਕਰਕੇ ਕਹਿੰਦੇ ਕੱਪੜੇ ਪਾ ਕੇ ਇਹ ਸੱਜਦਾ ਜੀਵ ਰੂਪ ਇਸਤਰੀ, ਇਸ ਤਰ੍ਹਾਂ ਦੇ ਰੇਸ਼ਮੀ ਕੱਪੜੇ ਪਾ ਕੇ ਸੱਜ ਧੱਜ ਕੇ ਅਡੰਬਰ ਕਰਨ ਨੂੰ ਕਹਿੰਦੇ ਨੇ। ਕਹਿੰਦੇ ਤੁਸੀਂ ਇਹ ਕੱਪੜੇ ਪਹਿਨਣੇ ਕਰੋ, ਨਾਮ ਰੂਪੀ ਕੱਪੜਾ ਪਹਿਨ ਲਓ ਤੁਸੀਂ, ਅਤੇ ਤੁਸੀਂ ਫਿਰ ਨੰਗੇ ਨਹੀਂ ਹੋਵੋਗੇ ਮੁੜ ਕੇ ਕਿਤੇ। ਪਹਿਰੇ ਪਟੰਬਰ, ਇਸ ਕਰਕੇ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ, ਕਹਿੰਦੇ ਹਰ ਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਜਿਨ੍ਹਾਂ ਨੂੰ ਪਰਮੇਸ਼ੁਰ ਦੇ ਨਾਲ ਪਿਆਰ ਪੈ ਗਿਆ, ਉਹਦੇ ਸ਼ਬਦ ਨਾਲ ਪਿਆਰ ਪੈ ਗਿਆ, ਨਾਮ ਨਾਲ ਪਿਆਰ ਪੈ ਗਿਆ, ਉਹ ਸੰਸਾਰ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਕਹਿੰਦੇ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ, ਅਤੇ ਕਹਿੰਦੇ ਉਹ ਆਪਣੇ ਘਰੇ ਵਸਣ ਲੱਗ ਜਾਂਦੇ ਨੇ। ਪਿੜ ਕਹਿੰਦੇ ਨੇ ਜਿਵੇਂ ਛਿੰਝ ਪੈਂਦੀ ਹੈ ਜਿੱਥੇ, ਉਹਨੂੰ ਪਿੜ ਕਹਿ ਦਿੰਦੇ ਆ। ਇਸੇ ਤਰ੍ਹਾਂ ਹੀ ਇਹ ਸੰਸਾਰ ਇੱਕ ਪਰਮਾਤਮਾ ਦੀ ਛਿੰਝ ਪੈ ਰਹੀ ਹੈ, ਅਤੇ ਇਹਦੇ 'ਚੋਂ ਕੋਈ ਵਿਰਲਾ ਜਿਹੜਾ ਪਹਿਲਵਾਨ ਜਿੱਤ ਕੇ ਇਹ ਪਿੜ ਜਿੱਤ ਜਾਂਦਾ, ਫਿਰ ਉਹਨੂੰ ਕਹਿੰਦੇ ਵੀ ਇਹ ਜਿੱਤ ਗਿਆ ਖੇਲ। ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜਾ। ਕਹਿੰਦੇ ਜਿੱਥੇ ਵੀ ਜਾਣਾ ਨਾ ਤੁਸੀਂ ਭਲਾ ਕਰਨਾ, ਭਲਾ ਕਹੀਏ, ਪਰਮੇਸ਼ੁਰ ਦੇ ਗੁਣਾਂ ਨੂੰ ਉਚਾਰਨ ਕਰੋ, ਗੁਰੂ ਦੇ ਗੁਣਾਂ ਨੂੰ ਜਾ ਕੇ ਦੁਨੀਆਂ 'ਚ ਵਖਿਆਨ ਕਰੋ। ਕਹਿੰਦੇ ਫਿਰ ਕੀ ਹੋਊ? ਕਹਿੰਦੇ ਝੋਲ ਅੰਮ੍ਰਿਤ ਪੀਜਾ, ਤੁਹਾਡੇ ਮੁੱਖ 'ਚ ਉਹ ਪਰਮੇਸ਼ੁਰ ਆਪਣੀ ਅੰਮ੍ਰਿਤ ਬੂੰਦ ਪਾ ਦੂਗਾ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸਲ ਈਜਾ। ਜੇ ਕਹਿੰਦੇ ਕਿਸੇ ਕੋਲ ਗੁਣ ਹੋਣ ਤਾਂ ਇਹ ਗੁਣਾਂ ਦਾ ਕਹਿੰਦੇ ਸਾਂਝ ਕਰਨੀ ਚਾਹੀਦੀ ਹੈ। ਗੁਰਮੁਖਾਂ ਕੋਲ ਗੁਣ ਹੀ ਗੁਣ ਹੁੰਦੇ ਨੇ। ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ। ਹੁਣ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਭੇਟ ਦੇਣ ਤੋਂ ਬਾਅਦ ਕਹਿੰਦੇ ਵੀ ਇਹ ਸਾਰਾ ਕੁਛ ਵਾਹਿਗੁਰੂ ਦਾ ਕੀਤਾ ਹੋਇਆ, ਸੰਸਾਰ 'ਚ ਕਿਸੇ ਹੋਰ ਦਾ ਨਹੀਂ ਬਣਾਇਆ ਹੋਇਆ ਖੇਲ। ਕਈ ਵਾਰ ਨਾ ਇੱਕ ਦਿਨ ਮੈਂ ਕਿਤੇ ਕਥਾ ਕਰ ਰਿਹਾ ਸੀ, ਆ ਸਾਰੀ ਗੱਲ ਸਮਝਾਈ ਜਦੋਂ, ਅਤੇ ਉਹ ਤੋਂ ਬਾਅਦ 'ਚ ਕਹਿੰਦੇ ਵੀ ਪਰਮਾਤਮਾ ਨੇ ਐਂ ਕਿਉਂ ਕੀਤਾ। ਮੈਂ ਕਿਹਾ ਵੀ ਪਰਮਾਤਮਾ ਨੂੰ ਜਾ ਕੇ ਪੁੱਛ ਲਾ, ਜਦੋਂ ਤੂੰ ਜਾਵੇਂਗਾ ਨਾ ਫਿਰ ਪੁੱਛਣ ਜੋਗਾ ਰਹਿਣਾ ਹੀ ਨਹੀਂ ਤੂੰ। ਤਾਂ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਿਸੇ ਨੇ ਸਵਾਲ ਕੀਤਾ, ਕਹਿੰਦੇ ਜਦੋਂ ਤੁਸੀਂ ਜਾ ਕੇ ਜੀ ਗੱਲਬਾਤ ਹੁੰਦੀ ਹੈ ਤੁਹਾਡੀ ਫਿਰ ਉਹ ਦੱਸੋ। ਕਹਿੰਦੇ ਜੋ ਭੀਤਰ ਜੋ ਮਹਿਲ ਬੁਲਾਵੈ ਪੁੱਛੋ ਬਾਤ ਨਿਰੰਤੀ। ਕਹਿੰਦੇ ਤੁਸੀਂ ਆਪ ਹੀ ਪੁੱਛ ਲਿਓ ਜਾ ਕੇ ਉਹ ਤੋਂ ਵੀ ਆ ਸੰਸਾਰ ਉਹਨੇ ਐਂ ਕਿਉਂ ਬਣਾਇਆ। ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹਦੇ ਕੀਤੇ ਹੋਏ। ਜਿੱਥੇ ਮਹਾਰਾਜ ਕਹਿੰਦੇ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ, ਕੋਈ ਕਰਨ ਵਾਲਾ ਨਹੀਂ ਦੁਨੀਆਂ ਦੇ ਵਿੱਚ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਆਪ ਹੀ ਹੈ। ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ। ਕਹਿੰਦੇ ਰੱਬ ਕੋਈ ਭੁੱਲਣ ਵਾਲਾ ਤੁਹਾਡੇ ਵਰਗਾ? ਕਹਿੰਦੇ ਜਾਂ ਤਾਂ ਉਹਨੂੰ ਸਮਝਾਈਏ। ਕਹਿੰਦੇ ਜੇ ਉਹ ਭੁੱਲਿਆ ਹੋਵੇ ਪਰਮਾਤਮਾ ਉਹਨੂੰ ਜਾ ਕੇ ਦੱਸੋ ਵੀ ਆਹ ਪਰਮਾਤਮਾ ਐਂ ਨਹੀਂ ਠੀਕ, ਐਂ ਨਹੀਂ ਠੀਕ। ਮਹਾਰਾਜ ਕਹਿੰਦੇ ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ। ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੈ। ਕਹਿੰਦੇ ਉਹ ਵਾਹਿਗੁਰੂ ਜਿਹੜਾ ਹੈ ਨਾ ਉਹ ਭੁੱਲਦਾ ਨਹੀਂ ਗਾ, ਜਿਹਨੂੰ ਮਹਾਰਾਜ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਸ ਲਈ ਉਹ ਭੁੱਲਣ ਵਾਲਾ ਨਹੀਂ, ਉਹ ਸਾਰਿਆਂ ਨੂੰ ਦੇਖਦਾ, ਉਹਦੇ ਕੀਤੇ ਕਰਮਾਂ ਅਨੁਸਾਰ ਉਹਨਾਂ ਨੂੰ ਹਰ ਇੱਕ ਵਸਤੂ ਦਿੰਦਾ। ਇਸ ਕਰਕੇ ਸੁਣੇ ਦੇਖੇ ਬਾਜ ਕਹੀਏ ਦਾਨ ਅਣ ਮੰਗਿਆ ਦੇਵੈ। ਹੁਣ ਮਹਾਰਾਜ ਕਹਿੰਦੇ ਉਹ ਦੇਖਦਾ ਵੀ ਉਹ ਤੁਹਾਨੂੰ ਦਾਨ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ, ਅਤੇ ਅਣਮੰਗਿਆਂ ਦੇ ਰਿਹਾ, ਤੁਸੀਂ ਮੰਗ ਨਹੀਂ ਰਹੇ। ਆ ਸਵਾਸ ਆਪਾਂ ਕਿਹੜਾ ਮੰਗਦੇ, ਬਿਨ ਸਵਾਸ ਦੇਈ ਚਲੋ ਆਪੇ ਹੀ ਦੇਈ ਜਾਂਦਾ, ਇਹਨਾਂ ਕਰਕੇ ਆਪਾਂ ਜੀਵਤ ਹਾਂ। ਇਸ ਕਰਕੇ ਸੰਸਾਰ ਦੇ ਵਿੱਚ ਜੋ ਕੁਛ ਹੈ ਜੋ ਸਾਡੇ ਕਰਮਾਂ ਦਾ ਉਹ ਸਾਨੂੰ ਮਿਲ ਰਿਹਾ। ਦਾਨ ਦੇਹ ਦਾਤਾ ਜਗਤ ਵਧਾਤਾ ਨਾਨਕਾ ਸੱਚ ਸੋਈ। ਕਹਿੰਦੇ ਸੰਸਾਰ ਸਾਰੇ ਨੂੰ ਦਾਨ ਦੇਣ ਵਾਲਾ ਸਭਨਾਂ ਜੀਆਂ ਕਾ ਇੱਕ ਦਾਤਾ, ਜਗਤ ਵਧਾਤਾ ਜਗਤਾਂ ਨੂੰ ਵਧਾਤਾ, ਪੈਦਾ ਕਰਕੇ ਰੱਖਿਆ ਕਰਨ ਵਾਲਾ ਅਤੇ ਸਾਰਿਆਂ ਨੂੰ ਪਾਲਣ ਵਾਲਾ ਵਿਧਾਤਾ ਨਾਨਕਾ ਸੱਚ ਸੋਈ। ਉਹੀ ਸੱਚ ਹੈ, ਹੋਰ ਕੋਈ ਇਦੋਂ ਬਿਨਾਂ ਦੁਨੀਆਂ 'ਚ ਸੱਚ ਨਹੀਂ ਹੈ।
ਆਪ ਕਰੈ ਕਿਸ ਆਖੀਐ ਹੋਰ ਕਰੇ ਨਾ ਕੋਈ। ਇਹਦੇ ਸਾਰਾ ਕੁਛ ਵਾਹਿਗੁਰੂ ਦੇ ਹੁਕਮ 'ਚ ਹੋ ਰਿਹਾ। ਇੱਕ ਸਾਡਾ ਮਨ ਨਹੀਂ ਹੁਕਮ 'ਚ ਆ ਰਿਹਾ। ਜਦੋਂ ਹੁਕਮ 'ਚ ਆ ਗਏ ਨਾ, ਆਹ ਸਾਰੇ ਮਹਾਂਪੁਰਖਾਂ ਦੀ ਬਾਣੀ ਹੈ, ਹੁਕਮ 'ਚ ਆ ਗਏ। ਅੱਜ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਆ, ਉਹ ਹੁਕਮ 'ਚ ਆ ਗਏ। ਅਤੇ ਅੱਜ ਦੁਨੀਆ ਨਮਸਕਾਰਾਂ ਕਰਦੀ ਹੈ ਉਹਨਾਂ ਨੂੰ। ਪਹਿਲਾਂ ਤਾਂ ਉਹਨਾਂ ਨੂੰ ਵੀ ਲੋਕ ਕਹਿੰਦੇ ਸੀ ਭੁੱਲਿਆ ਹੋਇਆ ਨੂੰ ਪਤਾ ਨਹੀਂ ਗਾ, ਅਤੇ ਅੱਜ ਦੁਨੀਆ ਉਹਨਾਂ ਨੂੰ ਮੱਥੇ ਟੇਕਦੀ। ਇਸ ਕਰਕੇ ਉਹ ਹੁਕਮ 'ਚ ਆ ਗਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਡਾ ਮਨ ਵੀ ਗੁਰੂ ਕਿਰਪਾ ਕਰੇ ਹੁਕਮ 'ਚ ਆ ਜਾਵੇ, ਸਾਡਾ ਜੀਵਨ ਵੀ ਸਫਲ ਹੋ ਜਾਵੇ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਦੇ ਹੋਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਬਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜਾ ਖੋਲ ਕੇ ਵਾਰ ਸੁਕਹੋ ਟਲ ਗੁਰ ਸੇਵੀਆ ਅਹਨ ਸਹਿ ਸੰਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹਜਾਏ ਵਾਹਿਗੁਰੂ ਜੀ।

ਇਉ ਤਨ ਜਨ ਸਿਉਂ ਗਾਡਿਆ, ਮਨ ਲੀੜਾ ਦੀਤਾ। ਲੀਆ ਤਾਂ ਦੀਆ ਮਾਨ ਜਿਨ ਸਿਉਂ, ਸੇ ਸੱਜਣ ਕਿਉਂ ਵੀਸਰੈ ਜਿਨ ਦੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਹਿਬ ਸਿੰਘ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ।

ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾ ਹੀਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣਵਾਈਆ ਸ਼ਬਦੋ ਤੰਗਾ ਬਹੁ ਹਰੀ ਕੇ ਰਾਮਜਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਏ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨਵਾਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਇੱਟ ਉਹ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੁ ਮੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵੇ ਤਾ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵੇ ਤਾ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮੱਸਾ ਇੱਕ ਸੇਖ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਕੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਪਾਣੀ ਕੇ ਨਾਏ ਕਰੀ, ਜੇ ਤੀਸਰ ਠੂ ਪਾਈ, ਵੇਖਾਂ ਵਿਣ ਕਰਮਾ ਕੇ ਮਿਲਾਇ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ, ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ। ਜੇ ਤਸਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਹਾ ਕੋਈ ਨਾ ਸੁਝਈ। ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੋ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾਇਨ, ਸੁਣਿਆ ਮੁਖ ਲਾ ਹਨੁਮੰਤ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਮ, ਸੁਣਿਆ ਪੜ ਪੜ ਪਾ ਵਹਿਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਇਸਰਾ ਗੁਣਾਂ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਵ, ਸੁਣੇ ਹਾਥ ਵੈਸਾ ਗਾਵ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਵੈਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹਿ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਮੰਨ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿਮਾਨ, ਪੰਚੇ ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰਾਏ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ, ਕੋਈ ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਪ ਜਾਣੇ, ਕੌਣ ਕੂਤ ਕੀਤਾ ਪਸਾਓ, ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੁਤ ਭਾਵਾ, ਸਾਈ ਭਲੀ ਕਾਰ ਤੂੰ ਸਦਾ ਸਲਾਮ, ਨਿਰੰਕਾਰ ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾ, ਅਸੰਖ ਗ੍ਰੰਥ ਮੁਖ ਵੀਤ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੁਖ ਭਗਸਾਰ, ਅਸੰਖ ਮੂਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮ, ਨਿਰੰਕਾਰ ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹਿਜੋਰ, ਅਸੰਖ ਗੜ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਾਖਾਹੇ, ਅਸੰਖ ਨਿੰਦਕ ਸਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੂੰ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮ, ਨਿਰੰਕਾਰ ਅਸੰਖ ਨਾਵ ਅਸੰਖ ਥਾਵ, ਗਾਮਾ ਗਾਮਾ ਅਸੰਖ ਲੋ, ਅਸੰਖ ਕਹੇ ਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਹਿ ਲਿਖੇ ਤਿਸ ਸਿਰ ਨਾਹਿ, ਜੇ ਫੁਰਮਾਏ ਤਿਪ ਤਿ ਪਾਹਿ, ਜੇ ਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋ ਥਾਵ, ਕੁਦਰਤ ਕਮਨ ਕਹਾ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮ, ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇ, ਮੂਤ ਪ੍ਰੀਤੀ ਕਪੜੋ ਦੇ ਸਾਬੂਨ ਲਈਐ, ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹੁ ਜਾਹ, ਤੀਰਥ ਤਪ ਦਇਆ ਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤਾਤ ਬਾਣੀ ਬਰਮਾਉ,
ਸਤਿ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆਇਆ ਕਾਰ ਵੀਰ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀ ਕਹੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਖੁਆ ਕੇ

ਕਾਸ ਓੜ ਕੁੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਾਹਸ ਅਠਾਰਹ ਹੈ ਕਹਿਣ ਕਤੇ ਬਾਸੜੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਾ ਹੈ ਆਪ ਸਲਾਹੀ ਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆਂ ਸਮੁੰਦ ਸਹਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੋਲਣ ਨਾ ਹੋਵਣੀ ਜੇ ਤੁਸ ਮਨ ਹੋਣਾ ਵੀ ਸਰਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾ ਪੈ ਕਿਆ ਮਨ ਅੰਤ ਅੰਤ ਨਾ ਜਾ ਪੈ ਕੀਤਾ ਆਕਾਰ ਅੰਤ ਨਾ ਜਾ ਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲਲਾ ਹਿਤਾ ਕੇ ਅੰਤ ਨਾ ਪਾਏ ਜਾ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਈ ਤੇ ਸੁੱਚੇ ਕਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨ ਅੰਤ ਮਾਏ ਕੇਤੇ ਮੰਗਹਿ ਜੋ ਦੇ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੈ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੀ ਕੇਤੇ ਮੂਰਖ ਖਾਹੀ ਖਾਹ ਕੇਤੇ ਅਦੁਖ ਭੂਖ ਸਦ ਮਾਰੇ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲੋ ਮੁੱਲ ਪ੍ਰਵਾਣ ਮੁੱਲ ਬਖਸ਼ੀ ਸੁਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰਾ ਆਖੇ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹ ਕੀਤੇ ਕਹਿ ਕਹਿ ਉੱਠ

ਪ੍ਰਕਾਰ ਸੋ ਨਰ ਕਿਹਾ ਸੋ ਘਰ ਕਿਹਾ। ਜਿਤ ਵਹਿ ਸਰਬ ਸਮਾ ਲੇਵਾ ਜਿਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੋ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲੇਖ ਲਿਖ ਧਰਮ ਵਿਚਾਰੇ ਗਾਵਹਿ ਸਰਵਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀਆ ਮਨ ਮੋਹਨ ਸੁਰਗਾ ਮੱਚ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਸਾਇਆ ਦੇ ਸਵਾਦਨੀ ਨਾਦ ਅਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਾਟ ਘਾਟ ਵਾਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿਧੇਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗਾ ਦੇਸ ਤਸਾਇਆ ਦੇਸ ਆਦ ਅਨੀਲਾ ਨਾਦ ਅਨਾਦ ਜੁਗ ਜੁਗ ਏਕੋ ਵੇਸੇ ਕਾਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰ ਏਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋ ਵੇਖੈ ਉਹਨਾਂ ਨਦਰ ਨਾਵੈ ਬਹੁਤਾਏ ਹੋ ਵਿਡਾਣ ਆਦੇਸ ਤਸੈ ਆਦੇਸ ਆਦ ਅਨੀਲਾ ਨਾਦ ਅਨਾਦ ਜੁਗ ਜੁਗ ਏਕੋ ਵੇ ਸਾਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲਾ ਨਾਦ ਅਨਾਦ ਜੁਗ ਜੁਗ ਏਕੋ ਵੇ ਸਿੱਖ ਦੂਜੀ ਬਹੁ ਲੱਖ ਹੋਈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈਰੀ ਸਨਾਨ ਕਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਨ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਦਿ ਸੱਚਾ ਦਰਬਾਰ ਤਥੈ ਸੋਨ ਪੰਥ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਕੜੀਆ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਿਰਿੰਦ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨਿਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾਟ ਘੜੀਏ ਬਹੁਤਾਂ ਨੂੰ ਉਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੁ ਕਹਿ ਪਿਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਤ ਤਥੈ ਘੜੀਐ ਸੁਰਾਸਿਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਾਮਲ ਸੂਰ ਤਿੰਨ ਮਹਿ ਰਾਮ ਰਹਿਆ ਭਰ ਪੂਰ ਤਥੈ ਸੀਤੋ ਸੀਤਾ ਮੈਂ ਮਮਾ ਹਿਤਾ ਕੀ ਰੂਪ ਨ ਕਥਨੇ ਜਾਹਿ ਨਾ ਉਹ ਮਰਹਿ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹਿ ਤਥੈ ਭਗਤ ਵਸੈ ਕੇ ਲੋਕ ਰਹਿ ਨ ਸੱਚਾ ਮਨ ਸੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੇ ਅੰਤ ਨ ਅੰਤ ਤਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਵੈ ਤਿਵਕਾਰ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰ ਸੁਨਿਆਰ ਐਨਣ ਮਤ ਵੇਦ ਹਥਿਆਰੂ ਭਾਉ ਖਲਾਗਨ ਤਪਤਾਉ ਭਾਂਡਾ ਪਾਹੋ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ
ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ,

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾ।